ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਾਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖਿਆ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ ਆਸਾ।

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨਾ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਚਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਭ੍ਰਿਗ ਜੀਵੇ ਭ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋਹ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ

ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭੋਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਤਿ ਹਜਾਏ ਤੇਗ ਬਹਾਦਰ ਸਿਮਰੈ ਕਰਨੋ ਨਦਿਆ ਵਿਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੇ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਘਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਮਹਾਰਾਜ ਜੀ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਧਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੰਨਾਂ ਬਖਸ਼ ਦੇਣੀਆਂ ਜੀ ਅੱਗੇ ਬਾਤ ਤੇ ਸਬੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ ਆਪ ਜੀ ਦਾ ਜੋਤੀ ਜੋਤ ਦਿਹਾੜਾ ਸਿੱਖ ਗੁਰਦੁਆਰਾ ਸਹਿਣ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ
ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਨਿਤਨੇ ਬਾਣੀ ਦੀ ਦਾਤ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਨੇ, ਗੁਰੂ ਦੇ ਚਰਨਾਂ ਦੀ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਵਿਦਰ ਕਰਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ, ਜਿਸ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹੀਂ ਸੇਵਾ ਪ੍ਰਵਾਨ ਕਰਨੀ ਜੀ ਪੁਰਾਣਾ ਚੁੱਕਾਂ ਦੀ ਖਿਮਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ ਦਿਲ ਤਨਾ ਪਾਸੋਂ ਚੱਲ ਰਹੀ ਲੜੀਵਾਰ ਕਥਾ ਅਤੇ ਅੱਜ ਦੇ ਇਤਿਹਾਸ ਦੀ ਵਿਚਾਰ ਸਰਵਣ ਕਰੀਏ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ

काला आकाश की कीटा आई रीस, नानक नदरी पाइए कूड़ी कूड़ ठीस। सुन गल्लां आकाश कीटा आई रीस, नानक नदरी पाइए कूड़ी कूड़ ठीस। वाहेगुरु जी का खालसा, वाहेगुरु जी की फतेह। परम सम्मान सत्कार योग साध संगत जी, आप जी वडभागी हो, हर रोज दी तरह संध्या दे दीवान दियां हाजरियां भरदे हां। पंथ प्रसिद्ध गुरु के कीर्तनिए हजूरी रागी जथे पासों गुरबाणी दा रस भिन्ना शब्द कीर्तन आप जी ने सरवन कीता है। उपरंत चल रही जग तारक पिता धन गुरु नानक सचे पातशाह दी उचारण कीती बाणी जप जी साहिब विचों लड़ीवार जो बचना दा पाठ आपने सरवन कीता है, कि धन गुरु नानक सचे पातशाह दी उचारण कीती हुई पौड़ी गिनती विच 32वीं पौड़ी है। इस पौड़ी अंदर सतगुरां ने जो आत्मक ज्ञान आत्म बोध जगत सामने रखे है, जिथे अज ओ विचार करिए रल मिलके उत्थे जगत तारक पिता गुरु नानक सचे पातशाह महाराज दा अज ज्योति जोत समाउण दा पुरब है। इस संबंध विच भी कुछ विचारां करके अपने शीश धन गुरु नानक सचे पातशाह दे चरणा विच चुकाइए, क्योंकि उन्होंने सानू एक ऐसा नवेकला मार्ग दसिया है, जिस मार्ग ते जुलन चलन वाला सिद्धा निरंकार दे विच एकमिक हो जाता, किते भी भटकदा नहीं है। ए मार्ग सत दा है, इसलिए जद जद भी जरूरत पई उन्होंने जो बचन कीते हर समय उन्होंने सच ही सुनाया। सच सुनाए सी सच की वेल। ए सत दा मार्ग घर घर जाके भी सतगुरां ने प्रचारिया, बड़िया लंबिया चार उन्होंने लोग तां उदासियां आखदे ने, पर शरदावान प्यारे गुरु नानक दे सिख उन्हां नूं प्रचार फेरियां कहिंदे। पर जवानी विच आरंभ कीता, परिवार छड्डिया, पर उन्हां ने कदी इह दावा नहीं कीता कि मैं परिवार छड्ड के कर्म कीते ने। आखण मात्र जिक्र असी लोग करदे हां, करना भी बणदा है। सतगुरां ने बड़ा लंबा पेंडा पद यात्रा कीती है, चरणा नाल चल के धरती नूं पाक ते पवित्र कीता। सुल्तानपुर दी धरती ते बैठे एक दिन भाई गुरदास जी बचन करदे ने, बैठियां बैठियां सतगुरां दा ध्यान करते नाल जदों जुड़िया ते जुड़े हुए ध्यान दे नाल देखिया के सारी दुनिया ही सड़ रही है। ये गुरु नानक साहब ने तकिया, भाई गुरदास जी का यह वचन है।
कि जदों जलती हुई पृथ्वी नजर आई ना गुरुदेव नो, बाबा देखा ध्यान दी गल है जी, ध्यान धर के देखे है, क्योंकि सुरती दा मार्ग है जिहड़ा सतगुरु ने संसार समाज सारे नू वंडे है दिता है। बाबा देखा ध्यान धर, जो देखिया ते की देखिया, जलती सब पृथ्वी दिसिया, सारी दुनिया पृथ्वी धरती दे जीव जलदे सड़दे नजर आए। हुण इह केड़ी अग है जी जिहदे विच दुनिया सड़दी पई है? अगां दीआं किस्मां जिहड़ियां ने कई दसियां गईआं, पर गुरु नानक साहब ने चार तरह की अग का जिक्र किया अपनी बाणी विच, जो उन्होंने रसना तो उच्चारण करके सानों समझाया। ये गुरबाणी ही साडा गुरु है, शब्द ही गुरु है, साडे लई ओही सत है जो गुरु की रसना तो बचन निकले। साहबां ने चार तरह की अग का जिक्र किया, मैं संखेप करा। हंस, हेत, लोभ, कोप, चारे नदियां अग। ये थोड़ी नहीं है, ये चार तरह की अग चार नदियां ने, ते किसे धरती ते नहीं बह रही। मेरी बेनती, ये मनुख दे अंदर ही चल रही। आप दाने पढ़े लिखे सज्जन बैठे गुरमुख प्यारे, जिन्होंने बाणी नाल अपना नाता संबंध जोड़िया। नदियां चार इकट्ठियां हो जाने, अंदाजा लो अच्छा खासा दरिया बन जाता। थोड़ा थोड़ा पानी करके भी नदियां दा चार इकट्ठियां हो जाने, अच्छा खासा दरिया। इन्नी अग हर मनुख दे अंदर है, ते दे बचाओ दा कोई साधन है? जली पई दुनिया, बाबा देख ध्यान धर, जलती पृथ्वी सब पृथ्वी दिसिया, सारी दी सारी पृथ्वी जलदी सड़दी हुई बाबे नू नजर आई। अच्छी खासी, मैं हुणे नू चाकरी भी नहीं कह सकता, दुनिया दी कोई ताकत नहीं है कि गुरु नानक नू कोई अपना चाकर रख सके, वो तो खुद मालिक ने। पर आम सरल जीवन जीवदे आ, माता पिता खास करके पिता दी चाहत है कि मेरा बेटा कुछ करे, पर पिता दी चाहत ही है कि वीआं दे चाली करे, दमड़े सौ दा 200 करे, कुछ ऐसा करे। पर बाबे दी विचार अपनी है, उन्होंने बापू दे वीआं नूं ही खरे सौदे विच ला दिता। हुण बापू दी नजर विच ए सी कि वी दे 40 बनन तां खरा सौदा है। बाबे दी विचार ए है कि इन्हां नूं किसे सही जगह ते खर्च के सच्चा ते खरा सौदा हो, उन्हें खरा ही कीता। भुखियां नूं लंगर छकाया ते बापू दी किरत सकार थी सफली कर दी। दाने ते विद्वान सज्जन भी अज कथन कर रहे ने, अज गुरु घरां विच जिन्ना परवाह लंगर दा चल रहा है, ये बाबे दे भी खर्चे हुए ने। उस वक्त इन्हां वीआं दा हिसाब ही नहीं हो सकता कि बेहिसाबा ये जो अज खर्च लंगरां ते हो रहा है, उहदा समझो ये रेणी है, ये समझो व्याज ही है जो सारी दुनिया शक रही है। खैर, गुरु के प्यारे हो, 1539 विच सितंबर दे महीने दी डेट मिलती है, तारीख। सतगुरां ने ए तख्त जिस ते बैठे सन, धुर तों जो प्राप्त होया,
ਭਾਈ ਲੈਣੇ ਨੂੰ ਇੱਕ ਦਿਨ ਕਰਤਾਰਪੁਰ ਦੀ ਧਰਤੀ ਤੇ ਆਪਣੇ ਆਸਣ ਤੇ ਬਿਠਾਇਆ, ਪਰਿਕਰਮਾਂ ਕੀਤੀਆਂ, ਨਾਰੀਅਲ ਦਾ ਫਲ ਰੱਖ ਕੇ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਦਿੱਤਾ। ਜਿੰਨੇ ਗੁਰਸਿੱਖ ਉੱਥੇ ਇਕੱਠੇ ਸਨ ਉਹਨਾਂ ਵਿੱਚੋਂ ਕੁਝ ਦਾਨਸ਼ਵਰ ਗੁਰਸਿੱਖ ਕਹਿਣ ਲੱਗੇ, ਬਾਬਾ ਤੁਸਾਂ ਨੇ ਉਲਟੀ ਗੰਗਾ ਵਹਾ ਦਿੱਤੀ ਹੈ। ਅੱਜ ਤੱਕ ਕਦੇ ਵੀ ਕੋਈ ਵੀ ਗੁਰੂ ਪੀਰ ਨੇ ਆਪਣੇ ਸੇਵਕਾਂ ਦੇ ਚਰਨਾਂ ਤੇ ਪੈਰਾਂ ਤੇ ਆਪਣਾ ਸਿਰ ਨਹੀਂ ਰੱਖਿਆ, ਬਾਬਾ ਤੁਸੀਂ ਤੇ ਆਪਣੇ ਸੇਵਕ ਦੇ ਚਰਨੀ ਲੱਗੇ। ਇਹ ਉਲਟੀ ਗੰਗਾ। ਸੱਤੇ ਬਲਵੰਡੇ ਨੇ ਫਿਰ ਇਹਨੂੰ ਗੁਰਬਾਣੀ ਦੇ ਰੂਪ ਵਿੱਚ ਉਚਾਰਨ ਕੀਤਾ। ਗੁਰਦੇਵ ਨੇ ਰਾਮਕਲੀ ਰਾਗ ਅੰਦਰ ਵਾਰ ਅੱਠ ਪੌੜੀਆਂ ਦੀ ਦਰਜ ਕੀਤੀ, ਉਹਦੇ ਵਿੱਚ ਜ਼ਿਕਰ ਕੀਤਾ, ਹੋ ਰਹੇ ਹੋ ਗੰਗ ਵਹਾਈਅਨ ਦੁਨਿਆਈ ਆਖੇ ਕੇ ਕਿਉਂ। ਬਾਬਾ ਤੁਸਾਂ ਨੇ ਕੀ ਕੀਤਾ, ਦੁਨੀਆਂ ਆਖ ਰਹੀ ਸੀ, ਪਰ ਬਾਬਾ ਜਾਣਦਾ ਕਿ ਇਹੀ ਮਰਿਆਦਾ ਹੈ ਮੇਰੇ ਘਰ ਦੀ, ਮੇਰੇ ਦਰ ਦੀ। ਦੇਖੇ ਗੁਰਤਾ ਗੱਦੀ ਉੱਤਰ ਅਧਿਕਾਰੀ ਥਾਪ ਕੇ ਬਾਬੇ ਨੇ ਗੁਰੂ ਪਿਆਰਿਓ ਇੱਦਾਂ ਹੀ ਕਹੀਏ, ਅੱਜ ਦੇ ਦਿਨ ਆਪਣੀ ਜੋਤ ਜਿਹੜੀ ਸੀ ਨਾ ਉਹ ਨਿਰੰਕਾਰ ਦੀ ਜੋਤ ਵਿੱਚ ਮਿਲਾ ਦਿੱਤੀ, ਮਿਲ ਗਈ ਜੋਤ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਓ ਪਿਆਰਿਓ ਹੁਣ ਮਨ ਬਿਰਤੀਆਂ ਇਕਾਗਰ ਕਰੀਏ, ਬਾਬੇ ਦੇ ਹੀ ਬਚਨ ਵਿਚਾਰੀਏ। ਜਪ ਬਾਣੀ ਦੀ ਇਹ ਪੌੜੀ ਹੈ ਜੋ ਆਪਨੇ ਪਾਠ ਸਰਵਨ ਕੀਤਾ। ਇੱਕ ਦੋ ਜੀਵਾਂ ਲੱਖ ਹੋਹੀ, ਲੱਖ ਹੋਵੇ ਲੱਖ ਵੀਸ। ਇਹ ਹੁਣ ਅਰਥ ਕਰਨ ਤੋਂ ਪਹਿਲਾਂ ਹੀ ਜੇ ਲਫ਼ਜ਼ ਵਰਤਣਾ ਹੋਏਗਾ, ਜੇ, ਕਿਉਂਕਿ ਜੇ ਸਵਾਲ ਹੈ। ਜੇ ਕੋਈ ਮਨੁੱਖ ਆਸ ਕਰੇ, ਕਿਉਂਕਿ ਹਰ ਮਨੁੱਖ ਦੀ ਆਪਣੀ ਆਸ ਹੈ, ਹਰ ਪ੍ਰਾਣੀ ਦੀ ਆਪਣੀ ਆਪਣੀ ਆਸ ਹੈ, ਤੇ ਜੇ ਕੋਈ ਇਹ ਆਸ ਕਰੇ ਕਿ ਮਾਲਕਾ ਤੇਰੇ ਗੁਣ ਬਹੁਤੇ ਨੇ ਤੇ ਮੇਰੀ ਤੇ ਜ਼ੁਬਾਨ ਇੱਕੋ ਹੀ ਹੈ, ਹੁਣ ਜਿਹਬਾ ਏਕ ਕਮਨ ਗੁਣ ਕਹੀਏ, ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ, ਨਹੀਂ ਹੋ ਸਕਦਾ, ਤੇਰੇ ਗੁਣ ਬੇਅੰਤ ਨੇ, ਮੇਰੀ ਜ਼ੁਬਾਨ ਇੱਕ ਹੀ ਹੈ ਤੇ ਮੈਂ ਇਸ ਇੱਕ ਜ਼ੁਬਾਨ ਨਾਲ ਤੇਰੇ ਗੁਣ ਨਹੀਂ ਗਾ ਸਕਦਾ, ਬਿਆਨ ਨਹੀਂ ਕਰ ਸਕ। ਨਿਮਰਤਾ ਰੱਖ ਕੇ ਆਪਾ ਭਾਵ ਗੁਆ ਕੇ ਕੋਈ ਐਸੀ ਆਸ ਰੱਖਦਾ ਤੇ ਉਹ ਆਸ ਮੁਬਾਰਕ ਹੈ। ਇੱਥੇ ਇੱਕ ਬਰੀਕੀ ਹੈ ਜੀ, ਆਪਾ ਭਾਵ ਛੱਡ ਕੇ ਨਿਰੰਕਾਰ ਤੱਕ ਆਪਣੀ ਰਸੀਦ ਪਹੁੰਚ ਬਣਾਉਣ ਲਈ ਜੇ ਕੋਈ ਐਸਾ ਸੋਚਦਾ ਕਿ ਦਾਤਾ ਮੇਰੇ ਤੇ ਕਿਰਪਾ ਕਰ, ਤੇਰੇ ਗੁਣ ਬੇਅੰਤ ਨੇ, ਮੇਰੇ ਕੋਲ ਇੱਕੋ ਹੀ ਜ਼ਬਾਨ ਹੈ ਤੇ ਇਸ ਇੱਕ ਜ਼ਬਾਨ ਨਾਲ ਤੇਰੇ ਬੇਅੰਤ ਗੁਣਾਂ ਨੂੰ ਮੈਂ ਵਰਣਨ ਨਹੀਂ ਕਰ ਸਕਦਾ। ਮੇਰੇ ਅੰਦਰ ਦੀ ਤੜਪ ਹੈ, ਚਾਹ ਹੈ, ਮੇਰੀ ਕਾਂਖਾ ਹੈ, ਤਮੰਨਾ ਹੈ ਕਿ ਮੈਂ ਤੇਰੇ ਸਾਰੇ ਗੁਣ ਵਰਣਨ ਕਰਾਂ, ਇਸ ਲਈ ਤੂੰ ਮੈਨੂੰ ਨਾ ਜ਼ਬਾਨਾ ਹੋਰ ਦੇ ਦੇ। ਉਹ ਤੇ ਇੱਕ ਗੱਲ ਅਲੱਗ ਹੋ ਗਈ, ਪਰ ਇੱਥੇ ਗੁਰੂ ਬਾਬੇ ਨੇ ਜ਼ਿਕਰ ਕੀਤਾ ਹੈ, ਆਪਾ ਭਾਵ ਰੱਖ ਕੇ ਆਪਣੀ ਸਿਆਣਪ ਹੀ ਇਸਤੇਮਾਲ ਕੋਈ ਕਰੇ ਤੇ ਕਹੇ ਕਿ ਮੇਰੀ ਇੱਕ ਜ਼ੁਬਾਨ ਜਿਹੜੀ ਹੈ ਨਾ ਇੱਕ ਤੋਂ, ਇੱਕ ਦੂ ਦਾ ਮਤਲਬ ਹੈ ਇੱਕ ਤੋਂ ਲੱਖ ਬਣ ਜਾਏ, ਇੱਕ ਦੂ ਜੀਭੋਂ ਜ਼ੁਬਾਨ ਤੋਂ, ਜ਼ੁਬਾਨਾਂ ਤੋਂ ਇੱਕ ਜੀਵ ਤੋਂ ਲੱਖ ਜ਼ੁਬਾਨ ਹੋ ਜਾਏ, ਲੱਖਾਂ ਹੀ, ਇੱਕ ਦੋ ਇੱਕ ਦੋ ਜੀਵੋਂ ਲੱਖ ਹੋਹੇ, ਫਿਰ ਵੀ
ਆਸ ਜਿਹੜੀ ਹੈ ਨਾ ਪੂਰੀ ਨਹੀਂ, ਲੱਖ ਵੀਸ ਹੋਏ। ਇਹ ਜਿਹੜੀਆਂ ਜ਼ੁਬਾਨਾਂ ਨੇ, ਇੱਕ ਤੋਂ ਲੱਖ ਤੇ ਲੱਖ ਤੋਂ ਫਿਰ 20 ਲੱਖ ਹੋ ਜਾਣ। ਕੁਝ ਸਮੇਂ ਲਈ ਐਕਸੈਪਟ ਕਰੀਏ ਗੁਰਦੇਵ ਜੋ ਬਚਨ ਕਰਦੇ ਨੇ। ਚਲੋ, ਕਰਤੇ ਦੇ ਗੁਣ ਗਾਉਣ ਲਈ ਇਹਦੀ ਚਾਹਤ ਹੈ ਮਨੁੱਖ ਦੀ, ਪਰ ਇਹ ਜ਼ਰੂਰ ਨਾਲ ਸੁਰਤੀ ਵਿੱਚ ਰੱਖੀਏ ਕਿ ਉਹ ਆਦਮੀ ਹੈ ਜਿਸਨੇ ਆਪਣੀ ਆਸ ਰੱਖੀ ਲੇਕਿਨ ਆਪਾ ਨਹੀਂ ਤਿਆਗਿਆ, ਕੇਵਲ ਦੇਖਾ ਦੇਖੀ ਆਸ ਰੱਖੀ। 20 ਲੱਖ ਵੀ ਜ਼ੁਬਾਨ ਹੋ ਜਾਏ, ਫਿਰ ਇਹ 20 ਲੱਖ ਜ਼ੁਬਾਨ ਨਾਲ ਲੱਖ ਲੱਖ ਗੇੜਾ ਆਖੀਏ। ਏਕ ਨਾਮ ਜਗਦੀਸ਼, ਜਗਤ ਈਸ਼ਵਰ ਪਰਮਾਤਮਾ ਦਾ ਨਾਮ ਲੱਖ ਲੱਖ ਵਰੀ, ਗੇੜਾ ਦਾ ਮਤਲਬ ਚੱਕਰ, ਹਰ ਜ਼ੁਬਾਨ ਨਾਲ ਲੱਖ ਲੱਖ ਵਰੀ ਇੱਕ ਨਾਮ, ਪਰਮਾਤਮਾ ਦਾ ਇੱਕ ਨਾਮ ਜੋ ਜਗਦੀਸ਼ ਹੈ ਆਖੀਐ, ਆਖਿਆ ਜਾਏ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਜਗਤ ਈਸ਼ਵਰ ਦਾ ਨਾਮ ਉਹ ਲੱਖਾਂ ਹੀ 20 ਲੱਖ ਗਿਣਤੀ ਹੋ ਗਈ। 20 ਲੱਖ ਜ਼ੁਬਾਨ ਨਾਲ ਹਰ ਜ਼ੁਬਾਨ ਤੋਂ ਲੱਖ ਲੱਖ ਵਰੀ ਪਰਮਾਤਮਾ ਦਾ ਨਾਮ ਆਖਣਾ, ਉਚਾਰਨਾ। ਅਗਲਾ ਬਚਨ, ਏਤਰਾ ਪਤ ਪੌੜੀਆਂ। ਵੈਸੇ ਲਫ਼ਜ਼ ਅਸੀਂ ਪੌੜੀ ਵਰਤਦੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਫ਼ਜ਼ ਪੌੜੀਆਂ ਵਰਤਿਆ, ਵਾਹਵਾ ਵਿੱਚ ਊੜੇ ਦੀ ਜਗ੍ਹਾ। ਏਤ ਰਾਹ, ਇਸ ਰਾਹ ਦੇ ਵਿੱਚ, ਇਸ ਮਾਰਗ ਦੇ ਵਿੱਚ। ਇਹ ਮਾਰਗ ਕਿਹੜਾ ਹੈ ਵੀ ਖੋਲਣਾ ਬੜਾ ਜ਼ਰੂਰੀ ਹੈ, ਰਾਹ ਕਿਹੜਾ ਹੈ। ਰੱਬ ਨਾਲੋਂ ਜਿਹੜੀ ਵਿੱਤ ਪਈ ਹੋਈ ਹੈ, ਰੱਬ ਨਾਲੋਂ ਜਿਹੜੀ ਦੂਰੀ ਬਣੀ ਹੋਈ ਹੈ, ਮਨੁੱਖ ਦੀ ਪਰਮਾਤਮਾ ਨਾਲੋਂ ਦੂਰੀ ਬਣੀ ਕਿਉਂ ਹੈ, ਕਿਸ ਕਾਰਨ ਕਰਕੇ? ਕੇਵਲ ਆਪੇ ਕਾਰਨ, ਆਪਣੱਤ ਕਾਰਨ। ਜਿਹਦਾ ਇੱਕ ਰੂਪ ਜੇ ਬਿਆਨ ਕਰੀਏ ਤੇ ਉਹ ਹੰਕਾਰ ਹੈ, ਹਉਮੈ ਹੈ। ਜਿਸ ਮਨੁੱਖੀ ਜੀਵਨ ਦੇ ਵਿੱਚ ਆਪਣੱਤ ਹੈ, ਜਿਸ ਮਨੁੱਖੀ ਜੀਵਨ ਵਿੱਚ ਹੰਕਾਰ ਹੈ, ਅਸਲ ਵਿੱਚ ਉੱਥੇ ਨਿਰੰਕਾਰ ਨਹੀਂ ਹੈ, ਉੱਥੇ ਨਿਰੰਕਾਰ ਦੀ ਹੋਂਦ ਬਿਲਕੁਲ ਨਹੀਂ ਹੈ, ਜਿੱਥੇ ਅਹੰਕਾਰ ਹੈ। ਸੂਕਸ਼ਮ ਜਿਹੀ ਹਉਮੈ ਵੀ ਹੈ ਕਿਸੇ ਮਨੁੱਖ ਦੇ ਜੀਵਨ ਵਿੱਚ ਪਿਆਰਿਓ, ਤਾਂ ਵੀ ਮਨੁੱਖ ਦੇ ਜੀਵਨ ਵਿੱਚ ਨਿਰੰਕਾਰ ਨਹੀਂ ਹੈ। ਤੇ ਜਿਹੜੀ ਮਾਲਕ ਨਾਲੋਂ ਵਿੱਥ ਹੈ, ਮਾਲਕ ਨਾਲੋਂ ਦੂਰੀ ਹੈ, ਅਸਲ ਵਿੱਚ ਉਹ ਦੂਰੀ ਤਹਿ ਕਰਨ ਦੇ ਲਈ ਅਗਲਾ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰਦੇ, ਪਤ ਪਵੜੀਆਂ। ਪਤ ਪਵੜੀਆਂ, ਪਤ ਦਾ ਅਰਥ ਪਹਿਲਾਂ ਕਰੀਏ ਪਤੀ, ਪਤ ਦਾ ਅਰਥ ਇੱਜ਼ਤ ਨਹੀਂ ਹੈ ਇੱਥੇ, ਪਤੀ। ਪਰਮੇਸ਼ਰ ਤੱਕ ਪਹੁੰਚਣ ਲਈ ਪੌੜੀਆਂ ਨੇ, ਇੱਥੇ ਪਤੀ ਦੀਆਂ ਪੌੜੀਆਂ, ਕਿਉਂਕਿ ਅਸੀਂ ਜਿੰਨੇ ਬੈਠੀਆਂ ਇਹ ਹੀ ਨਹੀਂ, ਸਾਰੀ ਦੁਨੀਆਂ ਵਿੱਚ ਸੰਸਾਰ ਦੇ ਵਿੱਚ ਗੁਰਬਾਣੀ ਕਥਨ ਕਰਦੀ ਹੈ, ਦੱਸਦੀ ਹੈ, ਪੁਰਸ਼ ਇੱਕੋ ਹੀ ਹੈ, ਸਾਰੀ ਦੁਨੀਆਂ ਵਿੱਚ ਪੁਰਸ਼ ਇੱਕੋ ਹੀ ਹੈ। ਕੌਣ ਹੈ ਉਹ? ਇਸ ਜੱਗ ਮੈਂ ਪੁਰਖ ਇੱਕ ਹੈ, ਇੱਕੋ ਹੀ ਪੁਰਸ਼ ਹੈ। ਹੁਣ ਸਮਾਜ ਨਹੀਂ ਮੰਨੇਗਾ, ਦੁਨੀਆਂ ਇਹ ਵਿਚਾਰ ਨੂੰ ਨਹੀਂ ਕਬੂਲਦੀ, ਸਾਰੀ ਦੁਨੀਆਂ ਕਹਿ ਰਹੀ, ਮਰਦ ਕਹਿ ਰਿਹਾ ਮੈਂ ਮਰਦ ਹਾਂ, ਮੈਂ ਪੁਰਖ ਹਾਂ, ਮੈਂ ਕਿਵੇਂ ਸਮਝਾਂ ਕਿ ਮੈਂ ਪੁਰਸ਼ ਨਹੀਂ। ਇਹ ਤੇ ਤਲਖੀ ਪੈਦਾ ਕਰਦਾ, ਕਿਸੇ ਨੂੰ ਕਹਿ ਦੇ ਤੂੰ ਮਰਦ ਨਹੀਂ ਹੈ,
ਉਹ ਆਕਰੋਸ਼ ਗੁੱਸੇ ਵਿੱਚ ਉਹਦਾ ਕ੍ਰੋਧ ਦੇਖੋ ਫਿਰ ਤੁਸੀਂ। ਪਰ ਗੁਰਬਾਣੀ ਇਹ ਸਿੱਧ ਕਰਦੀ ਹੈ ਕਿ ਇਸ ਜੱਗ ਮੈਂ ਪੁਰਖ ਇੱਕ ਹੈ ਤੇ ਬਾਕੀ ਬਾਬਾ ਸਾਹਿਬ ਸਮਝਾਉਂਦੇ ਬਾਕੀ ਸਭ ਨਾਰਾਂ ਨੇ, ਸਾਰੀਆਂ ਹੀ ਇਸਤਰੀਆਂ ਨੇ। ਭਾਵੇਂ ਕੋਈ ਜਵਾਨ ਮਨੁੱਖ ਹੈ, ਬੁੱਢਾ ਹੈ, ਬੱਚਾ ਹੈ, ਅਸੀਂ ਸਾਰੇ ਹੀ ਇਸਤਰੀਆਂ ਤੇ ਸਾਡਾ ਖਸਮ ਇੱਕੋ ਹੀ ਹੈ, ਪਰਮਾਤਮਾ ਪਰਮੇਸ਼ਵਰ। ਇਸ ਤਰ੍ਹਾਂ ਸਤਿਗੁਰਾਂ ਨੇ ਬਹੁਤ ਬਾਣੀ ਉਚਾਰਨ ਕੀਤੀ ਹੈ, ਆਪਣੇ ਆਪ ਨੂੰ ਇਸਤਰੀ ਪੱਖ ਬਿਆਨ ਕਰਕੇ ਪਰਮਾਤਮਾ ਨੂੰ ਆਪਣਾ ਪਤੀ ਬਿਆਨ ਕੀਤਾ ਔਰ ਸਮੁੱਚੇ ਤੌਰ ਤੇ ਸਮਝਾਇਆ ਭਾਈ ਅਸੀਂ ਸਾਰੇ ਹੀ ਇਸਤਰੀਆਂ ਹਾਂ, ਸਾਡਾ ਪਤੀ ਖਸਮ ਪਰਮਾਤਮਾ ਇੱਕ ਹੈ। ਅੱਜ ਗੁਰੂ ਨਾਨਕ ਸਾਹਿਬ ਇਸ ਰਾਹ ਦੀ ਗੱਲ ਕਰਦੇ, ਇਹ ਰਾਹ ਜਿਹੜੀ ਵਿੱਥ ਪਈ ਹੈ ਨਾ, ਸਮਝੋ ਇਸ ਵਿੱਥ ਨੂੰ ਦੂਰ ਕਰਨ ਲਈ ਤੇ ਕਰਤੇ ਨੂੰ ਮਿਲਣ ਦੇ ਲਈ ਪੌੜੀਆਂ ਨੇ, ਜਿਹਨੂੰ ਪੱਤ ਪਵੜੀਆਂ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਨੇ, ਪਤੀ ਦੀਆਂ, ਖਸਮ ਦੀਆਂ, ਮਾਲਕ ਦੀਆਂ। ਚੜੀਏ ਇਸ ਪੌੜੀ ਤੇ ਤਾਂ ਹੀ ਚੜਿਆ ਜਾ ਸਕਦਾ, ਚੜੀਏ ਤਾਂ ਹੀ ਚੜਿਆ ਜਾ ਸਕਦਾ ਹੈ। ਕਦੋਂ ਹੋਏ? 21 ਹੋਏ। 21 ਦਾ ਮਤਲਬ ਹੈ ਜਿਹੜੇ ਕਰਤੇ ਦਾ ਚਿੰਤਨ ਕਰਦੇ ਕਰਦੇ ਆਪੇ ਨੂੰ ਤੇ ਹਉਮੈ ਨੂੰ ਤਿਆਗ ਕੇ ਕਰਤੇ ਦਾ ਰੂਪ ਹੋ ਜਾਂਦਾ। ਕਿਵੇਂ? ਹੁਣ ਦੇਖੋ ਕਿਵੇਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਦਾ ਰੂਪ ਨੇ, ਰੱਬ ਨੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈ। ਉਹ ਵੀ ਜਦੋਂ ਕਰਦੇ ਕਿਰਤ ਨੇ ਤੇ ਉਹਨਾਂ ਦੀ ਕਿਰਤ ਹੀ ਕਰਤਾਰ ਦਾ ਰੂਪ ਬਣ ਜਾਂਦੀ ਹੈ, ਰੱਬ ਦਾ ਰੂਪ। ਤੇ ਅਸੀਂ ਲੋਕ ਧਰਮ ਕਮਾਉਣ ਲੱਗੇ ਹਾਂ ਵੀ ਧਾਰਮਿਕ ਹੁੰਦੇ ਹਾਂ, ਪਰ ਧਰਮ ਵੀ ਸਾਡਾ ਵਪਾਰ ਬਣ ਜਾਂਦਾ ਹੈ। ਰੱਬ ਦੇ ਬੰਦੇ ਜਦੋਂ ਕਿਰਤ ਕਰਦੇ ਨੇ ਤੇ ਉਹ ਕਿਰਤ ਵਿੱਚੋਂ ਵੀ ਕਰਤਾਰ ਨੂੰ ਹੀ ਚੇਤੇ ਰੱਖਦੇ ਨੇ, ਅਸੀਂ ਧਾਰਮਿਕ ਕੰਮ ਕਰਦੇ ਹਾਂ ਤਾਂ ਧਰਮ ਵਿੱਚੋਂ ਵੀ ਸਾਨੂੰ ਵਪਾਰ ਹੀ ਨਜ਼ਰ ਆਉਂਦਾ, ਸਾਡੀ ਸੁਰਤੀ ਵਿਰਤੀ ਐਸੀ ਬਣ ਚੁੱਕੀ ਹੈ। ਬਾਬੇ ਨੇ ਸੁਲਤਾਨਪੁਰ ਦੀ ਧਰਤੀ ਤੇ ਦੇਖੋ ਇਹ ਕੀ ਹੈ, ਜਦ ਮੋਦੀ ਖਾਨੇ ਦੀ ਸੇਵਾ ਕਰੇ, ਸੇਵਾ ਹੀ ਕੀਤੀ ਸਤਿਗੁਰਾਂ ਨੇ ਮਾਨਵਤਾ ਦੀ, ਇਨਸਾਨੀਅਤ ਦੀ। ਗਰੀਬ ਲੋਕ ਜਿਹੜੇ ਨੇ, ਲੋੜਵੰਦ ਨੇ, ਤਿੱਥੀ ਨੇ, ਆਮਦੇ ਤੇ ਸਤਿਗੁਰੂ ਅਨਾਜ ਤੋਲ ਕੇ ਦਿੰਦੇ ਨੇ, ਤੋਲਦੇ ਨੇ 10, 11, 12 ਤੇ 13 ਨਹੀਂ ਕਹਿੰਦੇ, 13 ਹੀ ਕਹਿੰਦੇ। 13 ਤੋਂ ਅੱਗੇ ਅਲਫਾਜ਼ ਕਹਿੰਦੇ ਹੀ ਨਹੀਂ, ਬਸ 13 ਹੀ ਹੈ, 13 ਹੀ। ਸਭ ਦੀ ਝੋਲੀ ਭਰੀ ਜਾ ਰਹੇ 13 13 ਕਰਕੇ, ਨਾ ਇਹ ਨਵਾਬ ਦਾ ਨਾ ਮੇਰਾ, ਹੇ ਮਾਲਕ ਹੈ ਤੇ 13 ਤੇ ਤੇਰੇ ਬੰਦਿਆਂ ਨੂੰ ਹੀ ਦਿੱਤਾ ਜਾ ਰਿਹਾ। ਦੂਜਾ ਉਦਾਹਰਣ ਲਈਏ ਬਾਬਾ ਕਬੀਰ ਜੀ, ਕਿਵੇਂ ਉਹਦੇ ਵਿੱਚ ਇਕਮਿਕਤਾ ਹੁੰਦੀ ਹੈ। ਦੁਨੀਆਂ ਦੇ ਵਿੱਚ ਤੂੰ ਲਫ਼ਜ਼ ਨੂੰ ਦੁਨੀਆਂ ਨੇ ਨਹੀਂ ਸਨ ਮੰਨਿਆ। ਅੱਜ ਵੀ ਕਿਤਨਾ ਵੀ ਕੋਈ ਗਰੀਬ ਤੋਂ ਗਰੀਬ ਕੰਗਾਲ ਵੀ ਹੋਵੇ, ਉਹਨੂੰ ਵੀ ਤੁਸੀਂ ਤੂੰ ਤੜਕ ਕਰਕੇ ਨਹੀਂ ਬੋਲ ਸਕਦੇ, ਉਹ ਗੁੱਸਾ ਕਰੇ। ਵੈਸੇ ਵੀ ਸਮਾਜ ਵਿੱਚ ਤੂੰ ਤੂੰ ਕਰਕੇ ਬੋਲਣ ਵਾਲਾ ਬੰਦਾ ਪ੍ਰਵਾਨ ਨਹੀਂ ਹੋਇਆ, ਪਰ ਧਰਮੀ ਦੁਨੀਆਂ ਦੇ ਵਿੱਚ ਤੂੰ ਲਫ਼ਜ਼ ਵਰਗਾ ਸ਼ਬਦ ਲਫ਼ਜ਼ ਹੀ ਕੋਈ ਸਭ ਤੋਂ ਪਵਿੱਤਰ, ਕਿਉਂਕਿ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਜਦੋਂ ਪਰਮਾਤਮਾ ਨਾਲ ਆਪਣੇ ਕੁਝ ਸੰਬੰਧਾਂ ਦਾ ਜ਼ਿਕਰ ਕਰਦੇ ਨਾਤਿਆਂ ਦਾ ਸੰਬੰਧਾਂ ਦਾ, ਇਹ ਸ਼ਬਦ ਪੜ੍ਹੋ ਕਦੇ, ਤੂੰ ਮੇਰਾ ਪਿਤਾ, ਅਸਲ ਮੇਰਾ ਬਾਪੂ ਤੂੰ ਹੀ ਹੈ ਵਾਹਿਗੁਰੂ, ਇਹ ਪਰਮਾਤਮਾ ਤੂੰ ਮੇਰਾ ਬਾਪ ਹੈ, ਪਿਤਾ, ਪਿਤਾ ਹੀ ਨਹੀਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਮਾਂ ਵੀ ਮੇਰੀ ਤੂੰ ਹੀ ਹੈ, ਤੂੰ ਮੇਰਾ ਬੰਧਪ, ਰਿਸ਼ਤੇਦਾਰ ਵੀ ਤੂੰ ਹੈ, ਮੇਰੀ ਰਿਸ਼ਤੇਦਾਰੀ ਤੇਰੇ ਨਾਲ ਹੀ, ਤੂੰ ਹੀ ਹੈ, ਤੂੰ ਮੇਰਾ ਭਰਾਤਾ, ਤੂੰ ਹੀ ਮੇਰਾ ਭਰਾ ਹੈ, ਤੂੰ ਮੇਰਾ ਭਰਾ ਹੈ, ਤੂੰ ਮੇਰਾ ਰਿਸ਼ਤੇਦਾਰ ਹੈ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਬਾਪੂ ਵੀ ਹੈ, ਪਿਤਾ ਹੈ ਤੂੰ ਮੇਰਾ, ਤੂੰ ਮੇਰਾ ਰਾਖਾ। ਮੈਂ ਤੇ ਬੜਾ ਨਿਤਾਣਾ ਜਿਹਾ ਜੀਵ ਹਾਂ, ਤੂੰ ਹੀ ਮੇਰੀ ਰੱਖਿਆ ਕਰਨ ਵਾਲਾ ਹੈ, ਹਰ ਜਗ੍ਹਾ, ਸਭਨੀ ਥਾਈ, ਹਰ ਜਗ੍ਹਾ, ਜਿੱਥੇ ਵੀ ਮੈਂ ਚਲ ਜਾਵਾਂ ਮੇਰੀ ਰੱਖਿਆ ਕਰਨ ਵਾਲਾ, ਮੇਰਾ ਰਖਵਾਲਾ ਵੀ ਤੂੰ ਹੈ, ਤੂੰ ਮੇਰਾ ਰਾਖਾ ਸਭਨੀ ਥਾਈ। ਹੁਣ ਬਾਬਾ ਕਬੀਰ ਜੀ, ਬਾਬਾ ਜੀ ਬਚਨ ਕਰਦੇ ਮੇਰੇ ਜੀਵਨ ਵਿੱਚੋਂ ਹਉਮੈ ਗਈ ਕਿਵੇਂ, ਅਪਨੱਤ ਕਿਵੇਂ ਮੁੱਕੀ, ਤੇ ਮੈਂ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ। ਕਬੀਰ, ਤੂੰ ਤੂੰ ਕਰਤਾ ਤੂੰ ਹੋਵਾ, ਸਮਾਜ ਵਿੱਚ, ਧਰਮੀ ਦੁਨੀਆਂ ਵਿੱਚ ਖਾਸ ਕਰਕੇ ਕੋਈ ਮਾੜਾ ਲਫ਼ਜ਼, ਗਿਰਿਆ ਲਫ਼ਜ਼ ਸਮਝਿਆ ਗਿਆ ਤੇ ਉਹ ਮੈਂ ਹੈ, ਤੂੰ ਨਹੀਂ। ਮੈਂ, ਮੈਂ ਵਿੱਚ ਕੀ ਹੈ ਆਪਣਤ, ਮੈਂ ਵਿੱਚ ਕੀ ਹੈ ਹੰਕਾਰ, ਹਉਮੈ, ਤੇ ਜਿੱਥੇ ਮੈਂ ਹੈ ਉੱਥੇ ਨਾਮ ਨਹੀਂ ਹੈਗਾ। ਗੁਰੂ ਕੇ ਪਿਆਰਿਓ, ਹਉਮੈ ਨਾਮੈ ਨਾਲ ਬੜਾ ਸਖਤ ਵਿਰੋਧ, ਦੋਨੇ ਇੱਕ ਜਗ੍ਹਾ ਨਹੀਂ ਠਹਿਰ ਸਕਦੇ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਮੈਂ ਨਹੀਂ, ਜਿੱਥੇ ਮੈਂ ਹੈ ਉੱਥੇ ਨਾਮ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾ। ਜਿੰਨਾ ਚਿਰ ਮਨੁੱਖ ਦੇ ਜੀਵਨ ਵਿੱਚ ਮੈਂ ਹੈ ਉਨਾ ਚਿਰ ਮਾਲਕ ਤੂੰ ਨਹੀਂ, ਤੇ ਜਦੋਂ ਤੂੰ ਆ ਜਾਏ ਅਬ ਤੂੰ ਹੀ, ਹੁਣ ਤੂੰ ਹੈ, ਕਿਉਂਕਿ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਹੂੰ ਦਾ ਅਰਥ ਹੁੰਦਾ ਮੈਂ, ਮੇਰੇ ਚ ਮੈਂ ਨਹੀਂ ਰਹਿ ਗਈ। ਤੇ ਜਬ ਆਪਾ, ਆਪਣਤ, ਪਰਕਾ, ਜਿਸ ਵਸਤੂ ਨੂੰ ਅਸੀਂ ਕਹਾਂਗੇ ਸ਼ੈ ਮੇਰੀ ਹੈ, ਮੇਰੀ ਵਸਤੂ ਹੈ, ਤੇ ਕੁਛ ਕਹਿਣਾ ਪਏਗਾ ਇਹ ਤੇਰੀ ਹੈ, ਮੇਰ ਤੇਰ ਵੀ ਆ ਗਈ। ਅਸਲ ਵਿੱਚ ਜਦੋਂ ਬੰਦਾ ਤੂੰ ਤੂੰ ਕਰਦਾ, ਨਿਰੰਕਾਰ ਦਾ ਚਿੰਤਨ ਕਰਦਾ, ਰੱਬ ਦਾ ਰੂਪ ਹੁੰਦਾ ਹੈ ਨਾ, ਇਹ ਹਮ ਤੇ ਤੁਮ ਵਾਲੀ ਹਾਲਤ ਗੁਜ਼ਰ ਜਾਂਦੀ, ਬੀਤ ਜਾਂਦੀ। ਗੁਰਦੇਵ ਪੰਜਵੇਂ ਪਾਤਸ਼ਾਹ ਦੇ ਕਿੰਨਾ ਪਿਆਰਾ ਬਚਨ ਹੈ, ਓਏ ਜੋ ਬੀਚ, ਉਹ ਪਹਿਲਾਂ ਵਾਲੀ ਹਮ ਤੁਮ ਕੱਛ ਹੋਤੇ, ਉਹ ਜਿਹੜੀ ਪਹਿਲਾਂ ਮੇਰ ਤੇਰ ਵਾਲੀ ਵਿਰਤੀ ਸੀ ਨਾ, ਤਿੰਨ ਕੀ ਬਾਤ ਗੱਲ ਬੇਲਾਨੀ ਬੀਤ ਗਏ, ਓਏ ਜੋ ਬੀਚ ਹਮ ਤੁਮ ਕੱਛ ਹੋਤੇ, ਤਿੰਨ ਕੀ ਬਾਤ ਬੇਲਾਨੀ, ਬੇਲਾਨੀ ਗੁਜ਼ਰ ਗਈ, ਬੀਤ ਗਈ, ਉਹ ਬੀਤੇਗੀ ਤੇ ਇੱਕ ਹੋ ਸਕਦੇ।

ਹੁਣ ਇੱਟਾਂ ਗਾਰੇ ਦੀ ਦੀਵਾਰ ਹੋਵੇ ਤੇ ਸਰੀਰ ਤੋੜ ਸਕਦਾ ਉਹਨੂੰ। ਬੜੀ ਆਸਾਨੀ ਨਾਲ ਆਪਾਂ ਦੀਵਾਰਾਂ ਬਣਾਉਂਦੇ ਹਾਂ, ਤੋੜ ਵੀ ਦਿੰਦੇ ਹਾਂ, ਅੱਛੇ ਖਾਸੇ ਮਹਿਲ ਵੱਡੇ ਵੱਡੇ ਟੁੱਟਦੇ ਨੇ, ਤੋੜ ਦਿੰਦਾ ਬੰਦਾ। ਪਰ ਇਹਦੀ ਝੂਠ ਦੀ ਦੀਵਾਰ ਹੈ ਜੀ, ਬੜੀ ਆਸਾਨੀ ਨਾਲ ਨਹੀਂ ਟੁੱਟਦੀ ਹੈ। ਵੈਸੇ ਵੀ ਜਿਹਨੂੰ ਆਦਤ ਬਣ ਜੇ ਝੂਠ ਬੋਲਣ ਦੀ, ਪਿਆਰਿਓ ਕਿੰਨਾ ਵੀ ਯਤਨ ਕਰ ਜੋ ਕਰ ਲਓ, ਉਹ ਨਹੀਂ ਵਰਜਦਾ, ਉਹ ਝੂਠ ਕਹਿ ਹੀ ਦਿੰਦਾ। ਝੂਠ ਤੋਂ ਆਪਣੇ ਆਪ ਨੂੰ ਵਰਜਦਾ ਹੀ ਨਹੀਂ, ਉਹਦੀ ਖੁਰਾਕ ਬਣ ਚੁੱਕੀ ਝੂਠ ਘੂਟ। ਪਰ ਟੁੱਟੇ ਕਿਵੇਂ ਸਾਹਿਬ ਕਹਿੰਦੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾੜ। ਹੁਣ ਸਾਹਿਬ ਕਹਿੰਦੇ ਸਚਿਆਰ ਬਣਨ ਦਾ ਵੀ ਜਿਹੜਾ ਜੁਗਤ ਸਲੀਕਾ ਢੰਗ ਹੈ ਨਾ, ਉਹ ਇਹੀ ਹੈ ਭਈ ਉਸ ਮਾਲਕ ਨੂੰ ਚੇਤੇ ਕਰ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਜਿਸ ਦਿਨ ਤੂੰ ਤੂੰ ਕਰਦਾ, ਤੂੰ ਦਾ ਰੂਪ ਹੋ ਗਿਆ ਨਾ, ਤੇਰੇ ਅੰਦਰੋਂ ਇਹ ਹਉਮੈ ਦੀ ਤੇ ਝੂਠ ਦੀ ਦੀਵਾਰ ਆਪੇ ਹੀ ਟੁੱਟ ਜਾਣੀ ਹੈ, ਤੇਰੇ ਯਤਨ ਨਾਲ ਨਹੀਂ ਹੈ ਟੁੱਟਣੀ। ਸੱਤ ਦੇ ਆਉਂਦਿਆਂ ਹੀ ਕੂੜ ਦੀ ਦੀਵਾਰ ਟੁੱਟ ਜਾਏਗੀ। ਪਰ ਸਤਿਗੁਰ ਵਿਚਾਰ ਅਧੀਨ ਇਸ ਪੌੜੀ ਅੰਦਰ ਬਚਨ ਕਰਦੇ, ਇਹ ਜਿਹੜਾ ਰਾਹ ਹੈ, ਇਹ ਜਿਹੜਾ ਮਾਰਗ ਹੈ, ਇਸ ਰਾਹ ਦੇ ਵਿੱਚ ਪੌੜੀਆਂ ਨੇ ਨਿਰੰਕਾਰ ਖਸਮ ਦੀਆਂ ਪਤੀ ਤੱਕ ਪਹੁੰਚਣ ਲਈ ਪੌੜੀਆਂ ਨੇ, ਤੇ ਨਾਲ ਹੀ ਬਚਨ ਕੀਤਾ ਚੜੀਐ ਚੜ ਸਕੀਦੈ ਤਾਂ। ਗੁਰੂਦੇਵ ਨੇ ਬੜੇ ਆਸਾਨ ਵਚਨ ਕਰਕੇ ਵੀ ਇਹ ਵਿਚਾਰ ਦ੍ਰਿੜ ਕਰਾਏ ਨੇ। ਮੇਰੇ ਜ਼ਿਹਨ ਚ ਹੁਣੇ ਵਿਚਾਰ ਆਈ ਹੈ, ਪਿਆਰਿਓ ਆਹ ਜਿਹੜਾ ਜਨਮ ਹੈ, ਇਹ ਹੀ ਨਹੀਂ 84 ਲੱਖ ਜੂਨਾਂ ਮੰਨੀਆਂ ਗਈਆਂ, ਧਾਰਮਿਕ ਗ੍ਰੰਥਾਂ ਵਿੱਚ ਇਹਦਾ ਜ਼ਿਕਰ ਆਇਆ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ। 84 ਲੱਖ ਜੋਨ ਉਪਾਈ ਤੇ ਜਿੰਨੇ ਜੀਵ ਪੈਦਾ ਕੀਤੇ, 84 ਲੱਖ ਕਿਸਮ ਦੇ ਜੀਵ। ਰਹੀ ਗੱਲ ਉਹਨਾਂ ਦੇ ਭੰਡਾਰਿਆਂ ਦੀ, ਰਿਜ਼ਕ ਦੀ, ਰੋਜ਼ੀ ਦੀ, ਰਿਜ਼ਕ ਦੀਆ ਸਭ ਹੂੰ ਕੋ। ਉਦੋਂ ਤੋਂ ਹੀ ਜਦੋਂ ਪੈਦਾ ਕੀਤੇ ਨੇ ਨਾ, ਵਿਸ਼ਵਾਸ ਨਹੀਂ ਸਾਨੂੰ, ਭਰੋਸਾ ਨਹੀਂ ਹੈ, ਭਰੋਸਾ ਕਰੀਏ, ਉਹਨੇ ਰਿਜ਼ਕ ਦਿੱਤਾ ਹੋਇਆ। ਜਿਵੇਂ ਜਿਵੇਂ ਅਸੀਂ ਕੋ ਇਹ ਜੀਵਨ ਨੂੰ ਜਿਉਣ ਲਈ ਕੋਈ ਕਿਰਤ ਕਰਦੇ ਹਾਂ, ਉਹ ਉਹਨੇ ਬਣਾਇਆ ਹੋਇਆ। ਇਹ ਕਿਰਤ ਹੀ ਧੱਕਾ ਦਿੰਦੀ ਹੈ, ਤੇ ਜਿੱਥੇ ਜਿੱਥੇ ਕਿਰਤ ਕਰਦੇ ਹਾਂ, ਦਾਣੇ ਮਾਲਕ ਨੇ ਬਖੇਰੇ ਨੇ ਉਹ ਚੁਗਦੇ ਹਾਂ, ਅਸੀਂ ਖਾਂਦੇ ਹਾਂ। ਇਹੀ ਜੀਵਨ ਹੈ ਮਨੁੱਖ ਦਾ। ਪਰ ਅੱਜ ਮੇਰੇ ਸਤਿਗੁਰ ਸਮਝਾਉਂਦੇ, ਭਾਈ ਸੁਣ, ਕੇਵਲ ਆਸ ਰੱਖਣ ਨਾਲ ਗੱਲ ਨਹੀਂ ਹੈ ਬਣਨੀ। ਇਹ ਜਿਹੜਾ ਰਾਹ ਹੈ ਨਾ, ਇਸ ਰਾਹ ਦੇ ਵਿੱਚ ਮਾਲਕ ਤੱਕ ਪਹੁੰਚਣ ਦੇ ਲਈ ਪੌੜੀਆਂ ਨੇ। ਉਸ ਪੌੜੀ ਦਾ ਜ਼ਿਕਰ ਇਦਾਂ ਵੀ ਕੀਤਾ ਗਿਆ, ਭਲੇ ਪੁਰਸ਼ ਦੀ ਪੌੜੀ ਕੀ ਹੈ? ਸੰਤ ਕਾ ਮਾਰਗ, ਧਰਮ ਕੀ ਪੌੜੀ? ਉਹ ਸੱਚ ਦੀ ਪੌੜੀ, ਪਤ ਦੀ ਪੌੜੀ, ਮਾਲਕ ਤੱਕ ਪਹੁੰਚਣ ਵਾਲੀ ਪੌੜੀ। ਇਹ ਰਾਹ ਦੇ ਵਿੱਚ ਪਵੜੀ ਜਿਹੜੀ ਹੈ ਨਾ, ਮਾਲਕ ਤੱਕ ਪਹੁੰਚਣ ਲਈ ਪਿਆਰੇ ਉਹ ਚੜੀਐ ਚੜ ਸਕੀਦੈ, ਉਹੀ ਚੜ ਸਕਦਾ ਜਿਹੜਾ ਉਹਨੂੰ ਤੂੰ ਤੂੰ ਕਰਦਾ। ਜਦੋਂ ਅਸੀਂ ਬਾਬਾ ਕਬੀਰ ਜੀ ਨੇ ਦੱਸਿਆ ਨਾ, ਅਸੀਂ ਦੋ ਹੁੰਦੇ ਹਾਂ ਜਦੋਂ ਉਹਨੂੰ ਚੇਤੇ ਕਰਦੇ ਹਾਂ, ਇੱਕ ਤੇ ਉਹ ਹੈ ਜਿਹੜਾ ਚੇਤੇ ਕਰਨ ਵਾਲਾ, ਇੱਕ ਅਸੀਂ ਜਿਹਨੂੰ ਚੇਤੇ ਕਰਦੇ। ਬਾਬਾ ਕਬੀਰ ਜੀ ਫਲਸਫਾ ਇੱਦਾਂ ਬਿਆਨ ਕਰਦੇ, ਮੈਂ ਤੇ ਮੇਰਾ ਪ੍ਰਭੂ ਰਾਮ। ਰਾਮ ਮਤਲਬ ਜਿਹੜਾ ਸਤਯੁਗ ਵਿੱਚ ਵੀ ਸੀ, ਅਕਾਲ ਪੁਰਖ ਪਰਮਾਤਮਾ। ਮੈਂ ਉਹਨੂੰ ਤੋਂ ਤੋਂ ਕਰਕੇ ਚੇਤੇ ਕਰਨਾ ਸ਼ੁਰੂ ਕੀਤਾ, ਪਰਮੇਸ਼ਰ ਪ੍ਰਭੂ ਨੂੰ। ਪਰ ਜਿਉਂ ਹੀ ਮੇਰੀ ਸੁਰਤੀ ਉਹਦੇ ਨਾਲ ਜੁੜੀ, ਧਿਆਨ ਜੁੜਿਆ, ਅਸੀਂ ਇਕਮਿਕ ਹੋਏ, ਤੇ ਮੈਨੂੰ ਅਨੁਭਵ ਹੋ ਗਿਆ ਕਿ ਹੁਣ ਉਹਦੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਿਹਾ।

मात पिता हम बारिक तेरे। कोई ना जाने

ਉਮਰੀਗਤ ਮਿਤ ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ ਜੀ ਸਿਮਰਤ ਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋਮ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸਤਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਤਹਾਂ ਰੱਛਾ ਰਿਹਾ ਦੇਖ ਤੇਗ ਫਤਿਹ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਂ ਮਤ ਉੱਚੀ ਮਤ ਪੱਧਾ ਰਾਖਾ ਪਵਾਏ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਣ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀਓ ਆਪ ਜੀਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀਓ ਜੋਤੀ ਜੋਤ ਮਲਾਇਕ ਹੈ ਸਤਿਗੁਰ ਨਾਨਕ ਰੂਪ ਉਠਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੇ ਮਹਾਂਮਾਕਾਂ ਅਨੁਸਾਰ ਜਗਤ ਗੁਰੂ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦਾ ਜੋਤੀ ਜੋਤ ਪੁਰਬ ਮਨਾਉਂਦੇ ਹੋਏ ਸਿੰਘ ਗੁਰਦੁਆਰਾ ਦੀਆਂ ਸਾਰੀਆਂ ਸੰਗਤਾਂ ਉਹਨਾਂ ਰਲ ਕੇ ਦਾਤਾਰ ਜੀਓ ਆਪ ਜੀ ਦਾ ਉਲਟਾ ਸਰਲਾ ਕਿਰ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਆਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀਅੜੇ ਸੰਭਾਲੀਆਂ ਦੇਖੇ ਕਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚੱਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਨ

ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ। ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਾਵੇ ਤਾਂ ਸਭ ਥਾਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ। ਸਭ ਥਾਂ ਹੋਣਾ ਸਹਾਇ ਦਸਾਂ ਪਾਤਸ਼ਾਹਾਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ। ਅਗੋ ਵਾਸਤੇ ਸੁਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਣ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅੱਖਰਵਾਦ ਘਾਟ ਪੜਿਆ ਪੁੱਛਕ ਮਾਫ਼ ਕਰਨਾ ਸਬਦ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 711 ਔਰ 712 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕਿਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕੰਖੀ ਏਕੈ ਦਰਸ ਤੁਹਾਰੋ, ਨਾਨਕ

प्रभु कै सिमरण गर्भ ना बसै, प्रभु कै सिमरण दुख जम नसै, प्रभु कै सिमरण काल पर हरै, प्रभु कै सिमरण दुश्मन टरै, प्रभु सिमरत कछ बिघन न लागै, प्रभु कै सिमरण अन दिन जागै, प्रभु कै सिमरण पहु न व्यापै, प्रभु कै सिमरण दुख न संतापै, प्रभु का सिमरण साधक संग सर्ब निधान नानक हर रंग, प्रभु कै सिमरण रिद सिद्ध नौ निद, प्रभु कै सिमरण ज्ञान ध्यान तत् बुद्ध, प्रभु कै सिमरण जप तप पूजा, प्रभु कै सिमरण बिनसै दूजा, प्रभु कै सिमरण तीर्थ इसनानी, प्रभु कै सिमरण दरगह मानी, प्रभु कै सिमरण होए सो भला, प्रभु कै सिमरण सुफल फला, से सिमरहै जिन आप सिमराए, नानक ताकै लागो पाए, प्रभु कै सिमरण सब ते ऊचा, प्रभु कै सिमरण उदरे मूचा, प्रभु कै सिमरण तृष्णा बुझै, प्रभु कै सिमरण सब किछ सूझै, प्रभु कै सिमरण नाही जम त्रासा, प्रभु कै सिमरण पूर्ण आशा, प्रभु कै सिमरण मन की मल जाए, अमृत नाम हृदय माहे समाए, प्रभ जी बसै सादकी रसना, नानक जन का दासन दसना, प्रभु को सिमरै से तनवंते, प्रभु को सिमरै से पतवंते, प्रभु को सिमरै से जन प्रवान, प्रभु को सिमरै से पुरख प्रधान, प्रभु को सिमरै से बेमोहताजे, प्रभु को सिमरै से सर्व के राजे, प्रभु को सिमरै से सुखवासी, प्रभु को सिमरै सदा अबिनासी, सिमरन ते लागे जिन आप दयाला, नानक जन की मंगैर वाला, प्रभु को सिमरै से पर उपकारी, प्रभु को सिमरै तिन सद बलहारी, प्रभु को सिमरै से मुख सुहावे, प्रभु को सिमरै तिन सुख बिहावै, प्रभु को सिमरै तिन आत्म जीता, प्रभु को सिमरै तिन निर्मल रीता, प्रभु को सिमरै तिन आनंद कनेरे, प्रभु को सिमरह बसै हर नेरे, संत कृपा ते आन दिन जाग, नानक सिमरन पूरे भाग, प्रभु कै सिमरन कारज पूरे, प्रभु कै सिमरन कबहु न झूरे, प्रभु कै सिमरन हर गुण बानी, प्रभु कै सिमरन सहज समानी, प्रभु कै सिमरन निःचल आसन, प्रभु कै सिमरन कमल बिगासन, प्रभु कै सिमरन अनहद चुनकार, सुख प्रभ सिमरन का अंत न पार, सिमरह से जान जिनको प्रभ माया, नानक तिन जान सरणी पाया, हर सिमरन कर भगत प्रगटाए, हर सिमरन लग बेद उपाए, हर सिमरन पय सिद्ध जति दाते, हर सिमरन नीच चहो कुंट जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर किरपा जिसे आप बुझाया, नानक गुरमुख हर सिमरन तिन पाया, सलोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ, अष्टपति जह मात पिता सोत मीत ना पाई, मन ऊहा नाम तेरा संग सहाई, जय महाभयान दूत जम दलै, तह केवल नाम संग तेरा चलै, जह मुश्कल होवै अत भारी, हर को नाम किन माहे उधारी, अनक पुनः चरण करत नहीं तरै, हर को नाम कोट पाप पर हरै, गुरमुख नाम जपहो मन मेरे, नानक पावह सुख कनेरे, सगल सृष्ट को राजा दुखिया, हर का नाम जपत होए सुखिया, लाख करोरी बंध ना परै, हर का नाम जपत निस्तरै, अनिक माया रंग तिख ना बुझावै, हर का नाम जपत आघावै, जेह मार्ग इहो जात अकेला, तह हर नाम संग होत सुहेला, ऐसा नाम मन सदा त्याई है, नानक गुरमुख परम गत पाई है, छूटत नहीं कोट लख बाही, नाम जपत तै पार पराही, अनेक विघन जय आए संगार, हर का नाम तत्काल उधार, अनेक जोन जन्म मर जाम, नाम जपत पावे विश्राम, हौ मैला मल कबहु न धोवै, हर का नाम कूट पाप खोवै, ऐसा नाम जपहु मन रंग, नानक पाइए साध कै संग, जिह मार्ग के गने जाए न कोसा, हर का नाम ऊहा संग तोसा, जिह पैंडै महा अंद गुबारा, हर का नाम संग उजियारा, जह पंथ तेरा को न सुयानु, हर का नाम तह नाल पछानु, जय महाभयान तापत बहु काम, तय हर के नाम की तुम ऊपर शाम, जह त्रिखा मन तुझ आकरखै, तह नानक हर हर अमृत बरखै, भगत जना की बरतन नाम, संत जना कै मन विश्राम,
ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਾਰ ਰਾਤੀ, ਵਰਤ ਨਿਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈ ਵਰ ਭੂਮ ਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰਹੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੂਟ ਉਪਾਵ ਦਰਗੈ ਨਹੀਂ ਸਿਜੈ, ਛੂਟਸ ਨਾਹੀ ਊਪ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰ ਤਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ,
ਸਗਲ ਥਾਨ ਤੇ ਹੋ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰਿ ਨਾਮ ਸਲੋਕ। ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜਿਉ ਬਨ ਭੋਜਨ ਸੁਖ ਸੂਦ, ਬਿਰਧ ਪਹਿਆ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੁ ਨ ਬੂਜੈ, ਬਖਸ਼ ਰਿਹੋ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤੇ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾ ਕੋ ਅੰਧਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਦ ਅਜਾਨ। ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਆਸ ਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤੇ ਸਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਹਿ ਬਕਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਛ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਕਰੈ ਅਥਾ, ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਊੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੇ ਭੋਰਾ। ਕਹਾ ਬਿਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਕਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾ ਸਿਉ ਪ੍ਰੀਤ, ਬਲੁਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾਂ ਲੋਭ ਤ੍ਰੋਹ, ਪਿਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾ ਸਦਾ ਕੁਰਬਾਨੀ ਸਲੋਕ। ਦਿਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ, ਨਾਨਕ ਕਹੂ ਨ ਸੀ ਜਾਈ ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤੁ ਕਾਰਣ ਬਿਖੋਟ ਗਵਾਵੈ, ਏਕ ਭੀ ਨ ਦੇ ਦਸ ਪੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪੁਨੀ ਅਮਾਨ ਕਛ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ। ਜੋ ਦੀਸੈ ਸੋ ਚਲਨ ਹਾਰ, ਲਪਟ ਰਹੇ ਉਤਹਿ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹੇ, ਤਾ ਕੋ ਹੱਥ ਨ ਆਵੈ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ।
मिथ्या राख हास्ती असब वस्त्रा मिथ्या रंग संग माया पेक हस्ता मिथ्या त्रो मोह अभिमान मिथ्या आपस ऊपर करत गुमान आस फिर भगत साध की सरन नानक जप जप जीवै हर के चरण मिथ्या श्रवण पर निंदा सुनै मिथ्या हस्त पर दर्भ को हिरै मिथ्या नेत्र पेखत परत्रै रूपाद मिथ्या रसना भोजन अन स्वाद मिथ्या चरण पर बेकार को तावै मिथ्या मन पर लोभ लुभावै मिथ्या तान नहीं पर उपकारा मिथ्या बासलेत बेकारा बिन बूझे मिथ्या सब पहे सफल दे नानक हर हर नाम लय बिरथि साकत की आरजा साच बिना कह होवत सूचा बिरथा नाम बिना तन आंद मुख आवत ताके दुर्गंध बिन सिमरन दिन रैन बिरथा बिहाय मेघ बिना ज्यों खेती जाए गोबिंद भजन बिन बिरथे सब काम ज्यों किरपन के निरारथ दाम धन धन ते जन जिह कट बस्यो हर नाव नानक ताके बल बल जाओ रहत अवर काश अवर कमावत मन ही प्रीत मुखों गंड लावत जनन हार प्रभु पर बीन बाहर भेख ना काहू पीन अवर उपदेसै आप ना करै आवत जावत जनमै मरै जिसका अंतर बसै निरंकार तिसकी सीख तरै संसार जो तुम पाने तिन प्रभ जाता नानक उन जन चरण पराता करो बेनती पार ब्रह्म सब जाने अपना किया आपे मन है आपे आप करत नबेरा किसै दूर जनावत किसै बुझावत नेरा उपाव स्यानप सगल ते रहत सब कछ जाने आत्म की रहत जिस पावै तिस लय लड़ लाए थान थनंतर रहया समाए सो सेवक जिस कृपा करी निमुख निमुख जप नानक हरि सलोक काम क्रोध अर लोभ मोह बिन सजाए अहं मेव नानक प्रभ शरणागति कर प्रसाद गुरुदेव अष्टपदी जिह प्रसाद छती अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै जिह प्रसाद बसै सुख मंदर तिसे तिहाए सदा मन अंदर जिहे प्रसाद गृहे संग सुख बसना आठ पहर सिमरहो तिस रसना जिह प्रसाद रंग रास भोग नानक सदा तिहाइय त्यावन जोग जिह प्रसाद पाठ पटंबर हडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताको जस रसन बखान जिह प्रसाद तिर रहता धर्म मन सदा त्याए केवल पार ब्रह्म प्रभ जी जपत दरगह मान पावै नानक पात से ती घर जावै जिह प्रसाद आरोग कंचन देही लिवलावो तिस राम स्नेही जिह प्रसाद तेरा उला रहत मन सुख पावै हर हर जस कहत जिह प्रसाद तेरे सगल छिद्र ढाके मन सरणी पर ठाकुर प्रभ ताकै जिह प्रसाद तुझ को ना पहुचे मन सास सास सिमरहु प्रभ ऊचे जिह प्रसाद पाई दुर्लभ देहि नानक ताकी भगत करेहे जिह प्रसाद अपूखन पहरी जय मन तिस सिमरत को आलस की जय जिह प्रसाद असब हस्त सवारी मन तिस प्रभ को कबहू ना बिसारी जिह प्रसाद बाग मिलख तना राख परोए प्रभ अपने मना जिन तेरी मन बंत बनाई उठत बैठत साध तिसै त्याई तिसै त्याए जो एक अलख है इहां उहां नानक तेरी रखै जिह प्रसाद करह पौन बहुदान मन आठ पहर कर तिसका ध्यान जिह प्रसाद तू आचार व्यवहारी तिस प्रभ को सास सास चितारी जिह प्रसाद तेरा सुंदर रूप सो प्रभ सिमरो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पत रहै गुर प्रसाद नानक जा सुका है जिह प्रसाद सुनै करण नाद जिह प्रसाद पेखै बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै जिह प्रसाद संपूर्ण फलै जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहो गुरु प्रसाद नानक मन जागहो जिह प्रसाद तू प्रगट संसार तिस प्रभ को मूल न मनो विसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिसै जान मन सदा हजूरे जिह प्रसाद तू पावै साच रे मन मेरे तू तास्यू राच जिह प्रसाद सब की गत होए नानक जप जपै जप सोए आप जपाए जपै सुनाओ आप गावाए सो हर गुण गाओ
ਪ੍ਰਭ ਕਿਰਪਾ ਤੇ ਹੋਏ ਪ੍ਰਗਾਸੋ, ਪ੍ਰਭ ਦਇਆ ਤੇ ਕਮਲ ਬੇਗਾਸੋ, ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨੇ ਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨ ਹੁਣ ਲਾਇਆ, ਜਿਤ ਜਿਤ ਲਾਵਹੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਲੋਕ ਅਗਮ ਅਗਾਦ ਪਾਰ ਬ੍ਰਹਮ ਸੁਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਿਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ, ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੁ ਹਰ ਬੈਨ, ਸਾਧ ਕੈ ਸੰਗ ਨਕਤ ਹੂੰ ਤਹਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹੰਸਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋ ਚਰਲ ਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਊਹਾਂ ਸੋਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨੈ, ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਹੀ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੂਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ,
ब्रह्म ज्ञानी बंधन ते मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आसो, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पारोपकार उमाहा, ब्रह्म ज्ञानी कह नाही धंधा, ब्रह्म ज्ञानी ले तावत बंधा, ब्रह्म ज्ञानी कह होए सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै कै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कै होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाइय, ब्रह्म ज्ञानी को बल बल जाइय, ब्रह्म ज्ञानी कौ खोजय महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथय न जाय अध अखर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का करता, ब्रह्म ज्ञानी साध जीव है नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी श्लोक, उर तहारै जो अंतर नाम, सर्व मैं पिख भगवान, निमुख निमुख ठाकुर नमस्कार, नानक ओ अपरस सगल निस्तारै, अष्टपदी मिथ्या नाही रसना परस, मन मैं प्रीत निरंजन दरस, पर त्रय रूप न पिख नेत्र साध की टहल संत संग हेत, कर न सुने काहू की निंदा, सब ते जाने आपस को मंदा, गुर प्रसाद बिख्या पर हरै, मन की बाश ना मन ते टरै, इंद्री जित पंच दुख ते रहत, नानक कोट मध्ये को ऐसा अपरस, वैष्णो सो जिस ऊपर सो प्रसन्न, विष्ण की माया ते होए भिन्न, कर्म करत होवे नेह कर्म, तिस वैष्णो का निर्मल धर्म, काहू फल की इच्छा ने बाचै, केवल भगत कीर्तन संग राचै, मन तन अंतर सिमरन गोपाल, सब ऊपर होवत कृपाल, आप दृढ़ अवरा नाम जपावै, नानक ओ वैष्णो परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मात उत्तम होवै, भगवंत की टहल करे नित नीत, मन तन अर्पै बिसन प्रीत, हर के चरण हृदय बसावै, नानक ऐसा भगवती भगवंत को पावै, सो पंडित जो मन प्रबोधै, राम नाम आत्म सोधै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जो न आवै, वेद पुराण सिमृत बूझे मूल, सुखम मैं जाने असथूल, चह वरना को दे उपदेश, नानक उस पंडित को सदा आदेश, बीज मंत्र सर्व को ज्ञान, चह वरना मैं जपै को नाम, जो जो जपै तिस की गत होए, साध संग पावै जन कोए, कर कृपा अंतर उर तारै, पास प्रेत मुगद पाथर को तारै, सर्व रोग का औखद नाम, कल्याण रूप मंगल गुण गाम, काहू जुगत कितै न पाइय धर्म, नानक तिस मिलै जिस लिखिया तुर कर्म, जिस कै मन पार ब्रह्म का निवास, तिसका नाम सत रामदास, आत्म राम तिस नदरी आया, दास दसंतन पाए तिन पाया, सदा निकट निकट हर जान, सो दास दरगै परवान, अपने दास को आप कृपा करै, तिस दास को सब सोजी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सोग हावै, तैसा हरख तैसा उस सोग, सदा आनंद तै नहीं वियोग,
तैसा सुवर्ण तैसी उस माटी, तैसा अमृत तैसी बेख खाटी, तैसा मान तैसा अभिमान, तैसा रंक तैसा राजान। जो व्रताए साई जुगत नानक, ओ पुरख कही है जीवन मुक्त, पार ब्रह्म के सगले ठाओ, जित जित घर राखै तैसा तिन नाओ। आपे करण करावण जोग, प्रभ पावै सोई फुन होग, पसरेओ आप होए आनत तरंग, लखी न जाहे पार ब्रह्म के रंग, जैसी मत दे तैसा प्रगास, पार ब्रह्म करता विनाश। सदा सदा सदा दयाल, सिमर सिमर नानक पए निहाल। श्लोक उस्तत करे अनेक जन, अंत न पारावार, नानक रचना प्रभ रची, बहुविध अनक प्रकार। अष्टपति कई कोट होए पूजारी, कई कोट आचार व्यवहारी, कई कोट पै तीर्थ वासी, कई कोट बन भ्रमै उदासी।

ਹਸਤ ਪਤੰਗ ਹੋਏ ਜੀਆ, ਅਨਕ ਜਿਉਣ ਭਰਮੈ ਭਰਮੀਆ, ਨਾਨਾ ਰੂਪ ਜਿਉ ਸਵਾਂਗੇ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੇਂ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਸਲੋਕ ਸੁਖੀ ਵਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ, ਬਹੁ ਲਸਕਰ ਮਾਨਹ ਉਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਕਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਯਤਨ ਕਰ ਆਤਮ ਨੇ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੀਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੁਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਰੱਬ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ, ਅਨਕ ਭੋਗ ਵਿਖਿਆ ਕੀ ਕੈ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛੁ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੇ ਬਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਿਹਾ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਸਭ ਕਛ ਉਸਕਾ ਉਹ ਕਰਨੇ ਹਾਰ, ਉਸਤੇ ਭਿੰਨ ਕਹੋ ਕਿਛ ਹੋਏ, ਥਾਂ ਤਨੰਤਰ ਏਕ ਸੋਏ, ਆਪਣੇ ਚਲੇ ਤਾਂ ਆਪ ਕਰਨੇ ਹਾਰ, ਕਹੋ ਤਕ ਕਰੇ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕਟ ਕਟ ਸੁਣੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਣ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੁਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤਿਰਗਤ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ,
ਸੰਤ ਦੁਖੀ ਕਾ ਥਾਓ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਹੇ। ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਰੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨੇ ਰਾਜੈ, ਜਿਉਂ ਪਾਵਕ ਇਦਨ ਧਰਾਪੈ, ਸੰਤ ਕਾ ਦੁਖੀ ਛੁਟੈ ਕੇਲਾ, ਜਿਉਂ ਬੁਆੜ ਤੇ ਲਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਾਧ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੱਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਵਿਰਾਸ, ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਕਿਰ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜਭਾਗੀ ਨਾਨਕ ਜਨ ਸੇ ਸਲੋਕ, ਤਜਹੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਪਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕਟੇਕ ਬਿਰਥੀ ਸਭ ਜਾਨ, ਦੇਵਨ ਕੋਏ ਕੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਾਹੁਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਕੂ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹੇ ਜੀਉ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮਣ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ, ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੇ ਸੰਸਾਰ, ਮਾਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਏਤ ਉਤ ਕੀਓ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਜ ਹੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝ ਹੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏ ਕੂਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈ ਸਾਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
आपे आप सगल मह आप अनक जुगत रच थाप उथाप अविनाशी नाही कुछ खंड तारण धार रहे ब्रह्मंड अलख अभिव पुरख प्रताप आप जपाए ता नानक जाप जिन प्रभ जाता सो सो बावंत सगल संसार उदरै तिन मंत प्रभ के सेवक सगल उदाहरण प्रभ के सेवक दुख बिसारण आपे मेल लय कृपाल गुरु का शब्द जप पए निहाल उनकी सेवा सोई लागे जिसनु कृपा करे बड़ भागे नाम जपत पावे बिसराम नानक तिन पुरख को उत्तम कर मान जो किश करे सुप्रभ कै रंग सदा सदा बसै हर संग सह सुभाए हुवै सो होए करणे हर पछाणे सोए प्रभ का किया जन मीठ लगाना जैसा सा तैसा दृष्टाना जिस ते उपजे तिस माहे समाए ओए सुख निधान उन्हु बन आए आपस को आप दीनो मान नानक प्रभ जन एको जान श्लोक सर्व कला भरपूर प्रभ बिरथा जनन हार जाकर सिमरन उदरिय नानक तिस बलहार अष्टपदी टूटी गंडन हार गोपाल सर्व जिया आपे प्रतपाल सगल की चिंता जिस मन माहे तिसते ब्रथा कोई नाहे रे मन मेरे सदा हर जाप अभिनाशी प्रभ आपे आपन किया कछु न होए जे सो प्राणी लोचै कोए तिस बिन नाही तेरे किछ काम गत नानक जप एक हर नाम रूपवंत होए नाही मोह है प्रभ की जोत सगल घट सो है तनवंता होए क्या को गर्भ है जा सब किश तिसका दिया दरबै हथ सूरा जे को कहावै प्रभ की कला बिना कहतावै जे को होए बहे दातार तिस देन हार जाने गवार जिस गुरप्रसाद टूटे हों रोग नानक सो जान सदा आरोग ज्यो मंदर को थामे थमन त्यों गुर का शब्द मने असथमन ज्यों पाखाण नाव चढ़तरै प्राणी गुर चरण लागत निसतरै ज्यो अंधकार दीपक प्रकास गुर दर्शन देख मन होए बिगास ज्यो महाउद्यान में मार्ग पावै त्यों साधु संग मिल ज्योत प्रगटावै तिन संतन की बाशो तूर नानक की हर लोचा पूर मन मूरख काहे बिल लाई है पूर्व लिखे का लिखया पाई है दुख सुख प्रभ देवन हार अवर त्याग तू तिसै चितार जो काश करे सोई सुख मान भूला काहे फिरे अजान कौन वस्त आए तेरा संग लपट रहे रस लोभी पतंग राम नाम जप हृदय माहे नानक पात सेती घर जाए जिस वक्र को लैण तू आया राम नाम संतन कर पाया तज अभिमान लिहो मन मोल राम नाम हृदय मैं तो लाद के बसंत है संचाल अवर त्याग बिख्या जंजाल धन धन कहे सब कोय मुख उजल हर दरगह सोए इहो वापार विरला वापार है नानक ताकै साध बल हार है चरण साध के धोए धोए पियो अर्प साध को अपना जियो साध की तूर करो स्नान साधु पर जाइए कुर्बान साध सेवा वड भागी पाइए साध संग हर कीर्तन गाइए अनेक बिघन ते साधु रख हर गुण गाए अमृत रस चख है ओट गही संत दर आया सर्व सुख नानक तेह पाया मृतक कौजी वाल नहार भूखे को देवत आधार सर्व निधान जा की दृष्टि माहे पूर्व लिखे का लहना पाहे सब किश तिसका करने जोग तिस बिन दूसर हुआ ना होग जप जन सदा सदा जप जन सदा सदा दिन रानी सब ते ऊच निर्मल ए करनी कर कृपा जिसको नाम दिया नानक सो जन निर्मल थिया जा कै मन गुर की प्रतीत तिस जन आवै हर प्रभ चीत भगत भगत सुनिए ते हो लोए जा कै हृदय को होए सच करनी सच ताकी रहत सच हृदय सतमुख कहत साची दृष्ट साचा आकार सच वरतै साचा पासार पार ब्रह्म जिन सच कर जाता नानक सो जन सच समाता श्लोक रूप न रेख न रंग केश त्रेह गुण ते प्रभ भिन्न तिसै बुझाए नानका जिस होवै सो प्रसन्न अष्टपदी अबिनासी प्रभ मन मैं राख मानुख की तू प्रीत त्याग तिसते परे नाही किश कोए सर्व निरंतर एको सोए आपे बिना आपे दाना गहर गंभीर गहीर सो जाना पार ब्रह्म परमेश्वर गोविंद कृपा निधान दयाल बखसंद साथ तेरे की चरणी पाओ नानक कै मन एहो अनराओ
ਮਨਸਾ ਪੂਰਨ ਸਰਣਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਤੋਕ ਸੁਣੀਐ ਕਰਤਾ ਕੈ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਅਪ ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤਿਹ ਗੁਣ ਮੈਂ ਜਾਕੂ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਰਦ ਕੀਨੋ ਵਿਸਥਾਰ, ਪ੍ਰਭ ਅਭਿਨਾਸੀ ਇਕ ਓਂਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਰਦ ਕਰ ਬਨਤ ਬਨਾਏ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਊਤ ਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕਰ ਦੇ ਪ੍ਰਵੇਸ਼, ਸਤ ਨਰਤ ਬੂਜੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੇ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲੇਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ। ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸੁਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇਲੇ ਬਸਤ ਗਡਾਈ, ਤਾਕੋ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਣ ਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਸਦਾ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਪਰ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਲਖੈ, ਪ੍ਰਭ ਕੇ ਸੇਵਕ ਕਉ ਕੂ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ,
निकी कीरी मैं काल राख है, भासुम करे लस्कर कोट लाख है, जिसका सास न कटत आप ताको राखत देख रहात, मानुस जतन करत बहु भांत, तिसके करत बिरथे जात, मारे न रख अबर न कोए, सर्ब जिया का रखा सोए, काहे सोच करे रे प्राणी, जप नानक प्रभ अलख विडाणी। बारंबार बार प्रभ जपी है पी अमृत, ए मन तन तृपी है, नाम रतन जिन गुरमुख पाया, तिस किश अवर नाही दृष्ट आया। नाम धन नामो रूप रंग, नामो सुख हर नाम का संग, नाम रस जो जन तृपताने, मन तन नामे नाम समाने, उठत बैठत सोवत नाम, कहो नानक जन कह सब काम। बोलो जस जेबा दिन रात, प्रभ अपने जन की नींदात, करे भगत आत्म कह चाहे, प्रभ अपने सो रह समाये, जो हो आहोवत सो जाने, प्रभ अपने का हुक्म पछाने, तिसकी महिमा कौन बखानो, तिसका गुण कहे एक न जानो, आठ पहर प्रभ बसे हजूरे, कहो नानक सही जन पूरे। मन मेरे तिनकी ओट ले, मन ताने अपना तिन जान दे, जिन जान अपना प्रभु पछाता, सो जान सर्व थोक का दाता, तिसकी शरण सर्व सुख पावे, तिसके दर्श सब पाप मिटावे, अवर स्याण पसगड़ी शाड, तिस जन की तुम सेवा लाग, आवण जाना होवे तेरा, नानक तिस जन के पूजो सद पैरा श्लोक। सत पुरख जिन जानिया, सतगुर तिसका नाओ, तिसके संग सिख उदर है, नानक हर गुण गाओ। अष्टपदी सतगुरु सिख की करे प्रतपाल, सेवक को गुरु सदा दयाल, सिख की गुरु दुरमत मल हिरै, गुरु बचनी हर नाम उचरै, सतगुरु सिख के बंधन कटै, गुरु का सिख विकार ते हटै, सतगुरु सिख को नाम तन दे, गुर का सिख वड पहगी हे, सतगुरु सिख का हलत पलत सवारै, नानक सतगुरु सिख को जी नाल सुमारै, गुर के ग्रह सेवक जुर है, गुर की आज्ञा मन में सह है, आपस को कर कश न जनावे, हर हर नाम हृदय सद त्यावे, मन बेचे सतगुर के पास, ते सेवके कार्य रास, सेवा करत हुई नेह कामी, तिसको होत प्राप्त स्वामी, अपने कृपा जिसे आप करे, नानक सो सेवक गुर की मत ले। बीस बिसवे गुर का मन माने, सो सेवक परमेश्वर की गत जाने, सो सत गुर जिस हृदय हर नाओ, अनक बार गुर को बल जाओ, सर्व निधान जी का दाता, आठ पहर पार ब्रह्म रंग राता, ब्रह्म है जन जन्मै पार ब्रह्म, एक है आप नहीं कश भरम, सह से अण भलया न जाइए, नानक ऐसा गुर बडभागी पाइए। सफल दर्शन पेखत पुनीत, परसत चरण गात निर्मल रीत, भेटत संग राम गुण रवे, पार ब्रह्म की दरगह गवे, सुन कर भजन करण आगहने, मन संतोख आत्म पति आने, पूरा गुर अख्याओ जाका मंत्र, अमृत दृष्ट पेखै हुए संत, गुण बेअंत कीमत नहीं पाए, नानक जिस पावे तिस लय मिलाए। जिह बाएक उस्तत अनेक, सत पुरख पूर्ण बबेक, काहु बोल न पहुंचत प्राणी, अगम अगोचर प्रभ निर्बानी, निराहार निर्वैर सुखदाई, ताकि कीमत किने न पाई। अनक भगत बंधन नित करै, चरण कमल हृदय सिमरै, सद बलहारी सतगुर अपने, नानक जिस प्रसाद ऐसा प्रभ जपने। इहो हर रस पावै जन कोए, अमृत पीवै अमृत सो होए, उस पुरख का नाही कदे विनाश, जाके मन प्रगटे गुण तास, आठ पैर हर का नाम ले, सच उपदेश सेवक को दे, मोह माया कै संग न लेप, मन में राखै हर हर एक, अंधकार दीपक प्रगासे, नानक भरम मोह दुख तह तेनासे। तपत माहे ठाड वरताई, आनंद भया दुख नाठे पाई, जन्म मरण के मिटे अंदेसे, साधु पे पूर्ण उपदेसे, भौ चूका निरपौ होए बसे, सगल ब्याद मन ते खै नसे, जिसका साथन कृपा तहरी, साध संग जप नाम मुरारी, थित पाई चूके भ्रम गवन, सुन नानक हर हर जस श्रवन।
निर्गुणे आप सरगुण भी ओही कला धार जिन सगली मोही अपने चिरित प्रभ आप बनाए अपनी कीमत आपे पाए हर बिन दूजा नाही कोए सर्ब निरंतर एको सोए ओत पोत रव्या रूप रंग पै प्रकाश साधक संग रच रचना अपनी करत हरी अनक बार नानक बलहारी सलोक साथ न चल बिन भजन बिख्या सगली शार हर हर नाम कमावना नानक एहो धन सार अष्टपदी संत जना मिल करो विचार एक सिमर नाम आधार अवर उपाव सब मीत विसारो चरण कमल रिद मैं उर तारो करण कारण सो प्रभ समरथ दृढ़ कर गहु नाम हर वथ ए तन संचो हो वो भगवंत संत जना का निर्मल मंत एक आसरा को मन माहे सर्व रोग नानक मिट जाए जिस धन को चार कुंड उठता वै सो तन हर सेवा ते पावै जिस सुख को नित बाछ मीत सो सुख साधु संग परीत जिस शोभा को करे भली करनी सा शोभा भज हर की सरनी अनक उपावी रोग न जाए रोग मिटै हर अवखद लाए सर्ब निधान मैं हर नाम निधान जप नानक तरकै प्रवान मान प्रभु तो हर कह नाए दैद सताव त्या बैठाए ताको बिघन लागै कोए जाकै हृदय बसै हर सोए कल ताती ठंडा हर नाओ सिमर सिमर सदा सुख पाओ पाव बिन सह पूर्ण होए आस भगत पाया तुम प्रगास तित घर जाए बसै अविनाशी कहो नानक काटी जम फासी तत विचार कहे जन साचा जन्म मरै सु काचू काचा आवा गवन मिटै प्रभ सेव आप त्याग शरण गुरदेव इं रतन जन्म का होए उधार हर हर सिमर प्राण आधार आनक उपावना छूटन हारे सिमरत सास वेद बिचारे हर की भगत करो मन लाए मन बंशत नानक फल पाए संग न चालस तेरा तना तू क्या लपटावै मूर्ख मना सो तमीत कुटंब अर बनता इन ते कहो तुम कवन सनाता राज रंग माया बिस्तार इन ते कहो कवन छुटकार आस हस्ती रथ असवारी झूठा डंफ झूठ पासारी जिन दिए तस बुझे ना बिगाना नाम बिसार नानक पछताना गुर की मत तू ले आने भगत बिना बहु डूबे सियाने हर की भगत करो मन मीत निर्मल होए तुम्हारो चीत चरण कमल राखो मन माहे जन्म जन्म के किल विख जाहे आप जपहो अवरा नाम जपावहो सुनत कहत रहत गत पावहो सार पूत सत हर को नाओ सह सुबाए नानक गुण गाओ गुण गावत तेरी उतरस मैल बिन सजाए होम बिख फैल होहे अचिंत बसै सुख नाल सास ग्रास हर नाम संभाल शाड़ सियाण पसगड़ी मना साध संग पावै सच तना हर पूंजी संच करो व्यवहार इहां सुख दरगह जयकार सर्ब निरंतर एको देख कहो नानक जाके मस्तक लेख एको जप एको सालाहे एक सिमर एको मन आहे एक के गुण गाओ अनंत मन तन जप एक भगवंत एको एक एक हर आप पूर्ण पूर रहो प्रभ आप अनक बिसथार एक ते पहे एक आराध प्राशत गए मन तन अंतर एक प्रभ राता गुर प्रसाद नानक एक जाता श्लोक फिरत फिरत प्रभ आया परया तो सरनाए नानक की प्रभ बेनती अपनी भगती लाए अष्टपदी जाचक जन जाचै प्रभ दान कर कृपा देवो हर नाम साध जना की मांगो तूर पार ब्रह्मे सरदा पूर

ਸਾਸ ਸਾਸ ਪ੍ਰਭ ਤੁਮੇ ਧਿਆਵ ਆਓ। ਚਰਨ ਕਮਲ ਸਿਮਲਾ ਗੈ ਪ੍ਰੀਤ, ਭਗਤ ਕਰ ਆਓ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਲੈ ਨਹੀਂ ਡੋਲਾਨੇ। ਸੁਭਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ। ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸਕਾ ਸਾਥ ਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਖੈ, ਸੋ ਕਿਉਂ ਬਿਸਰੈ ਜੇ ਬਿਕਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾ ਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਾ ਨਾਮ ਜਪਾਵੋ। ਭਗਤ ਪਹੇ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨਿਤਰੋ ਬੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੂ ਪਾਵੈ ਸੰਗ, ਏਕ ਬਸਤ ਦੀ ਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਣ ਕਰਤਾਰ, ਭਗਤ ਜਨਾ ਕੇ ਪ੍ਰਾਣ ਅਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ। ਹਮ ਨਿਰਗੁਨਿਆਰ ਨੀਚ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ, ਹਰ ਹਰ ਨੀਤ ਭਲੀ ਸੋ ਕਰਨੀ, ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਏਕਾਸ਼ਨਾ ਦ੍ਰਿਸ਼ਟੇਤਾ, ਪਾਪ ਪੁਨ ਤਬ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਾ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸ ਕਾ ਵਰਣ ਚਿਹਨ ਨਾ ਜਾਪਤ, ਤਬ ਹਰਕ ਸੋਗ ਕਹੋ ਕਿਸੈ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਪਰਮ। ਆਪਨ ਕੀਲ ਆਪ ਵਰਤੀ ਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਬ ਇਕ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸੇਵ ਸਕਤ ਕਹੋ ਹੋ ਕੇ ਤਠਾਏ, ਜਬ ਆਪੇ ਆਪ ਆਪਣੀ ਜੋਤ ਤਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲੇ ਤਾਂ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਹੋ ਕੇਸ ਹੋਏ।
जब अवगित अगोचर प्रभ एका तब चित्र गुप्त किस पूछत लेखा जब नाथ निरंजन अगोचर अगाधे तब कौन छुटे कौन बंधन बाधे आपन आप ही अचरजा नानक आपन रूप आप ही उपर जा जह निर्मल पुरख पुरख पात होता तह बिन मैल कहो क्या तोता जह निरंजन निरंकार निर्वाण तह कौन कौमान कौन अभिमान जय स्वरूप केवल जगदीश तह शाल शिदर लगत कह कीस जह ज्योत स्वरूपी ज्योत संग समावै तह किसै भूख कवन त्रिपतावै करण करावन करने हार नानक करते का नाहे सुमार जब अपनी शोभा आपन संग बनाई तब कवन माए बाप मित्र सुत पाई जय सर्व कला पेपर बीन तह वेद गतेव कहा बोचीन जब आपन आप उरतार तौ सगन अप सगन कहाँ विचार जह आपन ऊच आपन आप नेरा तह कौन ठाकुर कौन कहिए चेरा विस्मन विस्म रहे विस्माद नानक अपनी गत जानो आप जह अशल अशेद अभेद समाया ऊहा कसै व्यापत माया आपस को अपे आदेश तेहो गुण का नाही परवेश जह एक एक एक भगवंता तह कौन अचिंत किस लागै चिंता जह आपन आप तियारा तह कौन कथै कौन सुनने हार बहो बेअंत ऊचते ऊचा नानक आपस को आपे पहुचा जह आप रचो प्रपंच आकार तेहो गुण मैं किनो विस्तार।

ਮਨ ਇੱਛੇ ਨਾਨਕ ਫਲ ਪਾਵਾਉ। ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸੱਚ ਪਰੀਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤਿਹ ਪਹੁ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ। ਏ ਕਾਟੇ ਕਰ ਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਹੇ। ਕਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰੇਸ਼ਟ। ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹੋਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ। ਸਲੋਕ

ਨਾਨਕ ਮਨ ਪਰਗਾਸੂ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਿਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਸੁਨ ਸਮਾਦ ਅਨਹਦ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬਹਿ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਨ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਯਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਓਂਕਾਰ। ਅਨਕ ਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੈ ਮੱਧ ਅਲਿਪ ਤੋ ਰਹੈ, ਜੋ ਕੁਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਊਰੈ ਕਹੋ ਕਿਨੇ ਕਛ ਕਰਾ। ਆਪ ਭਲਾ ਕਰਤੂਤ ਆਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ

ਨਾਲ ਚੱਲੈ ਸਭ ਕੋਈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾਇਆ ਵਈ ਤਾਂ ਵਾਤ ਨ ਪੁੱਛੈ ਕੇ।

ਸਾਰੂ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸੁਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ

ਲਾਹੀ ਸਾ ਲਾਹੀ ਕੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੁ ਨ ਵਿਸਰੈ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਨੈ ਦੇ ਨਯੰਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪਿਆ ਕਿਆ ਮਨਵੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ।

ਦਾਤ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗ ਹੈ ਜੋਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟ ਹੈ ਵਿਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੁੱਖ ਸਦਮਾਰ, ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨ ਸਕੈ ਕੋਏ, ਜੇ ਕੋ ਖਾਇ ਕੇ ਆਖਣ ਪਾਏ, ਉਹ ਜਾਣੈ ਜਿਤੀਆਂ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲਾ ਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰਹਿ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇ, ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕੇ ਹਾ ਸੋ ਕਰ ਕੇ ਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰਿਸਿਓ ਕਹੀਐਨ, ਕੀਤੇ ਗਾਵਣ ਹਾਰੇ, ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਆਰੇ, ਗਾਵਹਿ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣਿਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ,

ਸੁਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸ਼ਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ।

ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਦ ਪ੍ਰਸਾਦ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ ਕੋਟ ਇੰਦ੍ਰੇਂਦ੍ਰਾਨ ਸਾਹੀ ਸਾਹਾਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸੁਰੇ ਨਮਸਤੰਗ ਜਲਾਸੁਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਅਦੇਸੰਗ ਅਦੇਸ਼ੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤੰਗ ਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਭੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਦ।

ਇੰਦਰ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਅਨਭੂਤ ਅੰਗ ਅਭ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਯ ਕਰਮ ਅਦ੍ਰਿਸ਼ਯ ਧਰਮ ਸਰਬ ਪ੍ਰਣਾਢੇ ਅੰਡਨ ਬਾਢੇ ਚਚਰੀ ਛੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਣਾਮੇ ਅਕਾਮੇ ਭੁਜੰ ਪ੍ਰਿਆਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸੁਤਰੈ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਜਾਏ ਨ ਚਿਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਚੰਦਵ ਪ੍ਰਸਾਦ ਕਥਤੇ ਕਿਆ ਚਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਅਵਧੂਤ ਵਰਣੈ ਕੇ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਆ ਸੋਕ ਵਰਣੈ ਕੇ ਸਰਬਾ ਭਰਣੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪੋ ਅਭੇਵ ਹੈ ਕਿ ਚਿਤਰੰ ਵਹੀਨੈ ਕਿ ਕੈ ਅਧੀਨੈ ਕਿ ਰੋਜ਼ੀ ਰਸਾ ਕੈ ਰਹੀ ਮੈਂ ਰਿਹਾ ਕਹਿ ਕਿ ਪਾਕ ਵਿਆ ਵੈ ਕਿ ਗੈ ਭੁਲ ਗੈ ਵੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦੈ ਕਿ ਰੋਜ਼ੀ ਦਿਹਾਂਦੈ ਕਿ ਰਾਜ਼ਕ ਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰ ਕਲੀ ਹੈ ਕਿ ਸਰਬੰ ਤਲੀ ਹੈ ਕਿ ਸਰਬੱਤਰ ਮਾਨੇ ਹੈ ਕਿ ਸਰਬੱਤਰ ਦਾਨੇ ਹੈ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਪਾਉਣੇ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੂ ਕਿ ਸਰਬੱਤਰ ਪਾਹੂ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੁਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਵੰ ਕਾਲੀ ਮੈਂ ਕਿ ਪਰਮੰ ਫਹੀ ਮੈਂ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸ਼ਲ ਸਲਾਮੈ ਸਲੀ ਖਤਮੁਦਾ ਮੈਂ ਗਨੀ ਮੁਲ ਸਿਕਸਤੈ ਗਰੀਬ ਉਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀਜ਼ੁਲ ਤਮਾਮੈ ਰਜ਼ੂ ਅਲ ਨਿਦਾਨੈ ਹਰੀ ਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਕਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਧ ਰੂਪ ਹੈ ਅਨਾਦ ਸਵਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਚਿਜ ਹੈ ਅਚੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਤਵ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ
सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं युक्ता सर्वं मुक्ता रसावचन्त्व प्रसाद नमो नरकनासे सदैवं प्रकाशे अनंगं स्वरूपे अपंगं विपुते परमात्म परमाते सदा सर्वसाते अगाध स्वरूपे निर्बाध विपुते अनंगी अनामे त्रिपंगी त्रिकामे निरपंगी स्वरूपे सर्वंगी अनुपे न पुत्र न पुत्र न सुत्र न मित्र न तात न मात न जात न पात निरसाकं सरीक है अमितो अमीक है सदैवं प्रभा है अजय है अजा है भगवती चंत्व प्रसाद कि जाहर जहूर है कि हाजर हजूर है हमेशुल सलाम है समस्तुल कलाम है कि साहिब दिमाग है कि हुस्नल चिराग है कि कामल करीम है कि राजक रहीम है कि रोजी देहंद है कि राजक रहिंद है करीमुल कमाल है कि हुस्नल जमाल है गनीमुल खिराज है गरीबुल निवाज है हरिफुल सिकन है हिरासुल फिकन है कलंक प्रणाश है समस्तुल निवास है अगंजुल गनीम है रजायक रहीम है समस्तुल जुबा है कि साहिब किरा है कि नरकंपुर नाश है बहस्तुल निवास है कि सर्वुल गवन है हमेशुल रवन है तमामुल तमीज है समस्तुल अजीज है परम परमीश है समस्तुल अदीश है आदेशुल आलेख है हमेशुल अपेक है समीनुल जमा है अमीकुल इमा है करीमुल कमाल है कि जुरत जमाल है कि अचलंग प्रकाश है कि मितो सुभाष है कि अजब स्वरूप है कि मितो विभूत है कि मितो पसा है कि आत्म प्रभा है कि अचलंग अनंग है कि मितो अपांग है मद पहार छंत्व प्रसाद मुनमन प्रणाम गुनगन मुदाम हरवर अगंज हर नर परपंज अनगन प्रणाम मुनमन सलाम हर नर अखंड बरनर अमंड अनुभव अनास मुनमन प्रकाश गुनगन प्रणाम जल थल मुदा मंचित अंगु असुन पांग उपमा पार गत मित उदार जल थल अमंड दिशविश पांड जल थल महंत दिशविश बेअंत अनपवनास त्रितर तुरास आजान बाहु एक सदाहु ओंकारात कथनी अनाद खल खंड ख्याल गुरुपर अकाल कर कर प्रणाम चित चरण नाम अनछिजगात अजिजना बात अनचंजगात अनरंजगात अन टुट पंडारन डठ अपार अडीठ कर्म अत टीठ कर्म अनवरण अनंत दाता महंत हर बोल मना छंत्व प्रसाद करुणालय है अरकालय है कलखंडन है महमंडन है जगतेश्वर है परमेश्वर है कल कारण है सर्ववारण है त्रित के तरण है जग के करण है मनमान्य है जग जान्य है सर्वंग पर है सर्वंकर है सर्वास्य है सर्वनाश्य है करुणा कर है विश्वम पर है सर्वेश्वर है जगतेश्वर है ब्रह्मंडस है कलखंडस है परते पर है करुणा कर है अजपा जप है थपा थप है अकृता कृत है मृता मृत है मृता मृत है करुणा कृत है अकृता कृत है धरणी त्रित है मितेश्वर है परमेश्वर है अकृता कृत है मृता मृत है अजबा कृत है मृता मृत है निर्णायक है कलकायक है विश्वम पर है करुणालय है निर्पनायक है सर्पायक है पापंजन है अरगंजन है रिपतापन है जपचापन है अकलंकृत है सर्वाकृत है कर्ता कर है हरता हर है परमात्म है सर्वात्म है आत्म बस है जस की जस है पुजंग प्रयाचंद नमो सूर्य सूर्य नमो

संतां संसात रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो पूज पूजे नमो पान पाने नमो कलह कर्ता नमो शांत रूपे नमो इंद्र इंद्रे अनादं विभूते अलंकार रूपे अलंकार अलंके नमो वास आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे एक अक्षरी छंद अजय अलय अपय अवय अपू अजू अनास अकाश अगंज अपंज अलख अपख अकाल दयाल अलेख अपेख अनाम अकाम अगाह अटाह अनाथि परमाथि अजूनी अमूनी न रागे न रंगे न रूपे न रेखे अकर्मंग परमंग गंजे अलेखे भुजंग प्रयाचंद नमस्तुल परनामे समस्तुल प्रणासे अगंजुल अनामे समस्तुल निवासे निरकामंग बेपूते समस्तुल स्वरूपे कुकर्मंग प्रणासे सुधर्मंग बेपूते सदा सचदानंद सत्रंग प्रणासी करिमुल कुनिंदा समस्तुल निवासी अजायब विपुते गजायब गनिमे हरियंग करियंग करिमुल रहिमे चतर चक्रवर्ती चतर चक्र भुगते स्वयं पव सुभं सर्वदा सर्वजुगते दुकालं परनासी दयालं स्वरूपे सदा अंग संगे अपंगं विपुते दुकालं परनासी दयालं स्वरूपे सदा अंग संगे अपंगं विपुते। वाहिगुरु जी का खालसा वाहिगुरु जी की फतेह। एक ओंकार सतगुर प्रसाद पातशाही दसवीं त्व प्रसाद सवैये श्रावक सुध समूह सिदान के देख फिर कर जोग जति के सूर सुरार्दन सुध सुदादिक सं समूह अनेक मति के सारे ही देश को देख रहे हो मत को न देखत प्राणपति के श्री भगवान की भाई कृपा हूँ ते कृति विनय कृति के मातिम तंग जरे जर संग नूप तंग सुरंग सुवारे कोट तुरंग कुरंग से कूदत पौन के गौन को जात निवारे भारी भुजान के भूप भली विदन आवत शीस न जात विचारे एते भय तो कहा भय भूप तंत को ना गई पाए पधारे जीत फिरे सब देश दिशान को बाजत ढोल मृदंग नगारे गुंजत गुड़ गजान के सुंदर हिंसत ही है राज हजारे पूत भुवेक भुवान के पूपत कौन गने नहीं जात विचारे श्रीपा श्री भगवान पजे विनंत को अंत के ताम सिधारे तीर्थ नान दया दमदान सुसंजम नेम अनेक बसिख है वेद पुराण कतेव कतेव कुरान जमीन जमान सुबान के पिक है पावन आहार जति जतार सुबह सुविचार हजार के दिख है श्री भगवान पजे बिन पूपत एक रत्ती विनेक न लिख है सुत सिपाह दुरंत दुबा सुसा सुना दुर्जान दलेंगे भारी गुमान पर मन में कर पर्वत पंख लेना हलेंगे तोर हरिन मरूर मुवासन मत मतंगन मान मिलेंगे श्री पद श्री भगवान कृपा बिन त्याग जहां निदान चलेंगे वीर पार बड़े बरियार विचार है सार की धार पछैया तोरत देश मिलिंद मुवासन मत गजान के मान मलैया गाड़े गड़ान के तोड़ नहार सो बात नहीं चकचार लवैया साहिब श्री सबको सिर नायक जच कनेक सुवेक दिवैया तानु देव निंद निसाचर भूत भवेक भवान जपेंगे जीव जिते जल में तल में पल ही पल में सुताप तपेंगे पुन पर तापन बाट जय तुन पापन के भो पुंज कपेंगे सास मुह प्रसन्न फिर जग सत्र सब अवलोक छपेंगे मानव इंद्र जिंद्र निरात भुजौन त्रलोक को राज करेंगे कोट स्नान गजाधिक दान अनेक स्वयंवर साज भरेंगे ब्रह्म हे सर्वेशन सचिपत अंत वसे जमफास भरेंगे जे नर श्रीपत के प्रसह भगते नर फिर न दे तरेंगे कहा भयो जो दो लोचन मूंद कह बैठ रहे हो भक्त्यान लगायो नाथ फिर लिये सास समुन्द्र लोक गयो पर लोक गवायो बास कियो भक्यान सु बैठ कह ऐसे ऐसे सो बैस बितायो साच कहूँ सुन ले सब जिन प्रेम कियो तिन ही प्रपायो काहू लै पाहन पूज करो सिर काहू लै लिंग करे लटकायो काहू लख्यो हर अवाची दिशा में काहू पछा को शीस निवायो को बतान को पूजित है पस को मृतान को पूजन तायु पूर क्रिया और जो सब ही जग श्री भगवान को भेद न पायो को बतान को पूजित है पस को मृतान को पूजन तायु पूर क्रिया और जो सब ही जग श्री भगवान को भेद न पायो।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿ ਬਾਜ ਬੇਨਤੀ ਚੌਪਾਈ ਹਮਰੀ ਕਰੋ ਹਾਥ ਦਹਿ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸਬੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਵੋ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੁਆ ਸੁੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਪਰਚਾਉ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸੁਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋ ਕੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੋ ਕੀਓ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜੁਚਨ ਪਜਾਇਓ। ਆਦ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਕਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ। ਸ਼ਿਵ ਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ। ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਕੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਕਰਕ ਕਰਾ ਕਰਤਾਰਾ, ਪ੍ਰਜਾ ਧਰਤਵ ਦੇ ਅਪਾਰਾ। ਜਬ ਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇ ਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝੋ ਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਾਲਮ। ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੀਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਸ ਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੁਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭੈਉ ਸੰਕਰ ਕੈਟਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੋਯਮ ਭਵੂ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਆਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਬਾਰ ਤਿਆ ਹੈ, ਤਾਂ ਕੇ ਕਾਲ ਨਿਕਟ ਨਹਿ ਹੈ। ਰੱਛਾ ਹੋਈ ਤਾਹੀ ਸਭ ਕਾਲਾ, ਦੁਸ਼ਟ ਰਿਸ਼ਟ ਕਰੈ ਤਤਕਾਲਾ। ਕਿਰਪਾ ਦ੍ਰਿਸ਼ ਤਨ ਜਾਹੀ ਨਿਹਰਿਓ, ਤਾਂ ਕੇ ਤਾਪ ਤਨਕ ਮੈਂ ਹਰਿਓ। ਰਿਦ ਸਿਧ ਘਰ ਮੂੰ ਸਭ ਹੋਈ, ਦੁਸ਼ਟ ਚਾਚ ਵਿਸ ਕਹਿ ਨਾ ਕੋਈ। ਇਕ ਬਾਰ ਦਿਨ ਤੁਮੈ ਸੰਭਾਰਾ, ਕਾਲ ਫਾਸ ਕੀਤਾ ਹੈ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖਿਨ ਕੋ ਛੈ ਕਰਤਾ। ਸ੍ਰੀ ਅਸਤੁਜ ਭਾਇ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛੁਲ ਫਲ ਪਾਵੈ ਸੂਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਨੈ ਗੁੰਗ ਜੋ ਯਾਹੀ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹਿ, ਵੋ ਜੋ ਯਾਕੀ ਇਕ ਬਾਰ ਚੌਪਈ ਕੋ ਕਹਿ ਚੌਪਈ। ਸੰਬਤ ਸਤਰੈ ਸਹਿਜ ਬਨੀ ਜੈ, ਅਸੈ ਸੁਨ ਤੀਨ ਕਹੀ ਜੈ। ਭਾਦਰ ਸੁਦਿਸ਼ਟਮੀ ਰਵਾਰਾ, ਤੀਰ ਸਤਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੁਆਂ ਕਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤੇਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ, ਕਹਿ ਹਮੇਕ ਨ ਜਾਨਿਓ। ਸ੍ਰੀ ਅਸਬਾਨ ਕਿਰਪਾ ਤੁਮਰੀ, ਕਰਮੈ ਨ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਚੈ, ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦਵਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਸੁਨੋ ਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਜਨਸਾਰਿਆ, ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸਭ ਸੱਚਾ ਸਵਾਰਿਆ, ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਾਂਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਾ ਦਾ ਦੇਸ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿੱਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ, ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਤੱਕ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਚਰਸਣਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲਹਿ, ਜਿੰਨਾ ਮਾਰਗ ਪਾਵਹਿ ਕਰ ਕਿਰਪਾ, ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵੈ, ਜਿਸ ਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ,
कह नानक सच्ची साहिब ज्यो भावै तिवै चलावहे एहु सुहेला सुख सुहावा शब्दो सुहावा सदा सुहेला सतगुरु सुनाया एहु तिनकै मन वसिया जिन धुलों लिखियाया एक फिरै कन्हेरे करहै गल्लां गल्ली किने न पाया कह नानक शब्द सुहेला सतगुरु सुनाया पवित होए से जना जिनी हर त्याया पवित होए गुरमुख जिनी त्याया पवित माता पिता कुटम सह सुप संग सुबाइया कह दे पवित सुन दे पवित से पवित जिनी मन वसाया कहे नानक से पवित जिनी गुरमुख हर हर त्याया करमी सहजना उपजै बिन सहजै सहसा न जाए न जाए सहसा कितै संजम रहे करम कमाए सह सहज मलिन है कि संजम धोता जाए मन तो वो शब्द लागू हर स्यो रहो चित लाए कहे नानु गुरु प्रसादी सहज उपजय सहसा इवजाए जी हो मैले बारहु निर्मल जी हो ता मैले तिनी जन्म जुवै हारे आए तिसना वड्डा रोग लगा मरन मनु विसारिया विद्या मैं नाम उत्तम सो सुने नाही फिर है ज्यो बेता लिया कह नानु जिन सत जया कूड़े लागे तिनी जन्म जुवै हारिया जी हो निर्मल बारहू निर्मल बारहू ता निर्मल जी हो निर्मल सतगुरु ते करनी कमाणी कूड़ के स्वय पहुंचे नाही मन सत सत समानी जन्म रतन जिनी कटिया भले से बन जा रे कह नानु जिन मन निर्मल सदा रह गुरु नाले जे को सिख गुरु सेती सन्मुख हुवै ता सन्मुख सिख कोई जी हो रह गुरु नाले गुर के चरण हृदय त्याय अंतरात्मा संभाले आप छठ सदा रह पर न गुर बिन अवर न जाने कोई कह नानक सुनो संतो सो सिख सन्मुख होए जे को गुर ते वे मुख हुवै बिन सतगुरु मुक्त न पावै पावै मुक्त न होथै कोई पुछो भविख्या जाए अनेक जूनी भरम आवै बिन सतगुरु मुक्त न पाए फिर मुक्त पाए लाल चरणी सतगुरु सब सुनाए कह नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची बाणी पाणी ता गावो गुरु केरी बाणिया सिर बाणी जिनको नदर कर्म होवै हृदय तिना समाणी पीवो अमृत सदा रहो हर रंग जप्यो सारंग पाणी कह नाम सदा गावो ए सच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कह दे कच्चे सुन दे कच्चे कच्ची आख वखाणी हर हर नित करह रसना कहया कछु न जानी चित जिनका हिर लिया माया बोलन पैर वाणी कह नानक सतगुरु बाजो होर कच्ची बाणी गुर का शब्द रतन है हीरे जित जड़ाओ शब्द रतन जित मन लागाए हो हुआ समाओ शब्द सेती मन मिलया सच्चै लाया पाओ आपे हीरा रतन आपे जिसनु दे बुझाए कह नानक शब्द रतन है हीरा जित जड़ाओ शिव सकता पुपाए कह करता आपे हुकुम वरताए आवे कह गुरमुख सह बुझाए तोड़े बंधन हुवै मुक्त शब्द मन वसाए गुरमुख जिसनु आप करे सो हुवै एक स्यो लिवलाए कह नानक आप करता आपे हुकुम बुझाए सिमरत शास्त्र पुन पाप विचार दे तत्तै सार न जानी गुरु बाजो तत्तै सार न जानी तिह गुणी संसार भ्रम सुता सुत्या रहण विहाणी गुर कृपा ते से जन जागे जिना हर मन वसिया बोले अमृत बाणी कह नानक सो तत पाए जिसनो अंदिन हर लिव लागे जागत रहन विहानी माता के उदर में प्रतपाल करे सो क्यों मनो विसारी है मनो क्यों विसारी है वड़दाता जगन में आहार पहुंचावे उसनो क्यों पोए न सकी जिसनो अपने लिव लावे अपने लिव आपे लाए गुरमुख सदा संभाली है कह नानक वड़दाता सो क्यों मनो विसारी है जैसी अगण उदर में तैसी बाहर माया माया गण सभी को जेई करते खेल रचाया जाति सपाणा ता जमिया परिवार भला पाया लिव छुटकी लगी तृष्णा माया मर वरताया ए माया जितर विसरै मूप जय भाऊ दूजा लाया कह नान गुर प्रसादी जिना लिव लागी तिन विचे माया पाया हरे आप मुल कह मुल न पाया जाए मुल न पाया जाए किसै विट हो रहे लोक वे लड़ाए ऐसा सतगुरु जे मिलै ते सुनो सिर सौपिया विचो आप जाए जिस दादियो तिस मिल रहे हर वसै मन आए हर आप मुल कह भाग तिना के नानका जिन हर पल्लै पाए हर रास मेरी मन वन जारा हर रास मेरी मन वन जारा सतगुरु तेरा सजानी हर हर नित जप्यो जी हो लाह कट्यो दिहाड़ी एव धन तिना मिलया जिन हर आपे भाणा कह नानक हर रास मेरी मन हुआ वन जारा
ये रसना तू अनरस राच रही, तेरी प्यास न जाए, प्यास न जाए हूरत कितै, जिचर हर रस पल्लै न पाए, हर रस पाए पल्लै पिए, हर रस बौड़ न तृष्णा लग आए, एहो हर रस करमी पाई, सतगुर मिले जिस आए, कह नानक होर अनरस अवि।

ਅਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧਾਵੈ ਧਾਏ, ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖਿਆ ਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤਿਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਉਹ ਦਸਵੇਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਤਿਕਾਰ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈ ਆਪ ਜੀ ਨੇ ਮੁਆਫ਼ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਰਹਿਮਤਾਂ ਕਰਨੀਆਂ। ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨ ਕਮਲਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤਾ। ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ ਸੇਵਾਵਾਂ ਭੇਜੀਆਂ ਜਾ ਰਹੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣੀਆਂ। ਸਤਿਗੁਰੂ ਜੀ ਕਿਰਪਾ ਕਰਨੀ ਆਪਣੇ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ ਰਹਿਮਤਾਂ ਕਰਕੇ ਨਿਵਾਜਣਾ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਬਖਸ਼ੋ ਉਪਰੰਤ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਉਪਰੰਤ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਤਿਗੁਰਾਂ ਦੇ ਅੰਮ੍ਰਿਤ ਰਸਨਾਂ ਤੋਂ ਉਚਾਰਨ ਕੀਤੇ ਗਏ। ਪਾਵਨ ਅੰਗ 711 ਅਤੇ 12 ਉੱਪਰ ਸੁਭਾਇਮਾਨ ਹਨ। ਇਸ ਪਾਵਨ ਪਵਿੱਤਰ ਸ਼ਬਦ ਅੰਦਰ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜਿਨ੍ਹਾਂ ਨੂੰ ਹਰੀ ਵਿਸਰਿਆ ਹੈ, ਜਿਨ੍ਹਾਂ ਨੇ ਹਰੀ ਵਿਸਾਰਿਆ ਹੈ, ਉਹਨਾਂ ਦੇ ਜੀਵਨ ਅੰਦਰ ਸੰਸਾਰਿਕ ਸਾਧਨ, ਸੁੱਖ ਪਦਾਰਥ ਭਾਵੇਂ ਜਿਤਨੇ ਮਰਜ਼ੀ ਹੋਣ, ਪਰ ਵਾਹਿਗੁਰੂ ਨੂੰ ਭੁੱਲਿਆਂ ਸਭੋ ਤਰ੍ਹਾਂ ਦੇ ਰੋਗ, ਸਭੋ ਤਰ੍ਹਾਂ ਦੀਆਂ ਪੀੜਾਵਾਂ ਉਸ ਮਨੁੱਖ ਨੂੰ ਚਿੰਬੜੀਆਂ ਰਹਿੰਦੀਆਂ ਨੇ। ਭਾਵੇਂ 9 ਖੰਡ ਪ੍ਰਿਥਵੀ, ਸਾਰੀ ਧਰਤੀ ਦਾ ਉਹ ਰਾਜਾ ਵੀ ਕਿਉਂ ਨਾ ਬਣ ਜਾਏ, ਅੰਤ ਵੇਲੇ ਉਸ ਨੂੰ ਹਾਰਨਾ ਪੈਂਦਾ ਹੈ। ਸੰਸਾਰ ਜਗਤ ਦੇ ਅੰਦਰ ਉਹ ਕੁਝ ਵੀ ਖੱਟ ਕੇ ਨਹੀਂ ਜਾਂਦਾ, ਪਰ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੈ ਉਹ ਵਾਹਿਗੁਰੂ ਦੇ ਸਿਮਰਨ ਨੂੰ ਚੇਤੇ ਕਰਦੇ ਹਨ। ਸਿਮਰਨ ਕਰਨਾ ਅਤੇ ਸਿਮਰਨ ਭੁੱਲਣਾ ਕੀ ਹੈ? ਇਹ ਤਾਂ ਭਾਵ ਇਹ ਨਹੀਂ ਕਿ ਗੁਰੂ ਸਾਹਿਬ ਸਿਰਫ ਇਹੀ ਕਹਿ ਰਹੇ ਨੇ ਵੀ ਕਿਤੇ ਚੌਂਕੜਾ ਮਾਰ ਕੇ ਬੈਠਣ ਵਾਲਾ ਹੀ ਸਿਮਰਨ ਕਰਦਾ ਹੈ, ਅਤੇ ਜਿਹਨੇ ਚੌਂਕੜਾ ਮਾਰ ਕੇ ਬੈਠਾ ਨਹੀਂ ਉਹ ਸਿਮਰਨ ਨਹੀਂ ਕਰਦਾ। ਵਾਹਿਗੁਰੂ ਨੂੰ ਚੇਤੇ ਰੱਖਣ ਦਾ ਮਤਲਬ, ਵਾਹਿਗੁਰੂ ਦੇ ਸਿਮਰਨ ਦਾ ਮਤਲਬ ਹੈ ਕਿ ਜੀਵਨ ਦੇ ਅੰਦਰ ਸੰਸਾਰ ਵਿੱਚ ਵਿਚਰਦਿਆਂ ਮਨੁੱਖ ਜੋ ਵੀ ਕਰਮ ਕਰਦਾ ਹੈ ਆਪਣੇ ਪਰਿਵਾਰ ਦੇ ਭਲੇ ਲਈ, ਸਮਾਜ ਦੇ ਭਲੇ ਲਈ, ਸਮਾਜ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ, ਉਸ ਸਾਰੇ ਕਰਮ ਦੇ ਵਿੱਚ ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੇ, ਉਹ ਸਦਾ ਪਰਮਾਤਮਾ ਨੂੰ ਚੇਤੇ ਰੱਖੇ। ਚੇਤੇ ਰੱਖਦਿਆਂ ਕਦੀ ਉਹਦੇ ਪਾਸੋਂ ਕੁਕਰਮ ਨਹੀਂ ਹੋਏਗਾ, ਉਹ ਸੁਕਰਮ ਕਰੇਗਾ, ਕਰਮ ਕਰੇਗਾ। ਜਦੋਂ ਅਸੀਂ ਵਾਹਿਗੁਰੂ ਨੂੰ ਕਰਮ ਕਰਦਿਆਂ ਭੁੱਲ ਜਾਂਦੇ ਹਾਂ, ਉਹ ਕਰਮ ਭਾਵੇਂ ਵੇਖਣ ਵਿੱਚ ਕਿੱਡਾ ਵੀ ਚੰਗਾ ਕਿਉਂ ਨਾ ਲੱਗਦਾ ਹੋਵੇ, ਉਹ ਕੁਕਰਮ ਹੀ ਮੰਨਿਆ ਜਾਏਗਾ, ਉਹ ਧਰਮ ਨਹੀਂ ਹੋਏਗਾ, ਉਹ ਸੁਕਰਮ ਨਹੀਂ ਹੋਏਗਾ। ਸੋ ਵਾਹਿਗੁਰੂ ਦਾ ਸਿਮਰਨ ਹੈ ਕਿ ਜੀਵਨ ਦੇ ਨਿਰਵਾਹ ਨੂੰ ਕਰਦਿਆਂ ਕੋਈ ਵੀ ਕਰਮ ਕੀਤਾ ਜਾਏ ਜੋ ਸਮਾਜ ਨੇ ਪ੍ਰਵਾਨ ਕੀਤਾ ਹੈ, ਉਸ ਕਰਮ ਨੂੰ ਕਰਦਿਆਂ ਪਰਮਾਤਮਾ ਨਾ ਵਿਸਰੇ, ਉਹ ਕਰਮ ਨੂੰ ਕਰਦਿਆਂ ਵਾਹਿਗੁਰੂ ਦਾ ਰਜ਼ਾ, ਵਾਹਿਗੁਰੂ ਦੀ ਹੁਕਮ ਨਾ ਭੁੱਲੇ, ਤਾਂ ਸਮਝੋ ਉਹ ਕਰਮ ਬੰਦਗੀ ਹੈ, ਉਹ ਕਰਮ ਇਬਾਦਤ ਹੈ, ਉਹ ਕਰਮ ਰੱਬ ਨੂੰ ਚੇਤੇ ਕਰਾਉਂਦਾ ਹੈ। ਅਤੇ ਵਾਹਿਗੁਰੂ ਭੁੱਲ ਜਾਏ, ਅਸੀਂ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਬੇਅੰਤ ਸਾਖੀਆਂ ਪੜ੍ਹਦੇ ਹਾਂ ਕਿ ਧਰਮ ਦੇ ਕਰਮ ਕਰਦੇ ਹਾਂ, ਨਮਾਜ਼ ਪੜ੍ਹਦੇ ਹਾਂ ਨਵਾਬ ਦੌਲਤ ਖਾਂ ਨੂੰ ਰੱਬ ਭੁੱਲ ਗਿਆ, ਕਿਸੇ ਨੂੰ ਮੰਦਰਾਂ ਵਿੱਚ ਆਰਤੀ ਕਰਦਿਆਂ ਰੱਬ ਭੁੱਲ ਗਿਆ, ਸਤਿਗੁਰੂ ਜੀ ਚੇਤੇ ਕਰਦੇ ਨੇ, ਅਤੇ ਕਿਸੇ ਨੂੰ ਆਪਣੇ ਕਰਮ ਕਰਦਿਆਂ, ਧੰਦਾ ਕਰਦਿਆਂ ਵੀ ਰੱਬ ਚੇਤੇ ਹੈ। ਸੋ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਸਾਖੀਆਂ ਦੱਸਦੀਆਂ ਨੇ ਕਿ ਵਾਹਿਗੁਰੂ ਨੂੰ ਚੇਤੇ ਕਰਨਾ, ਬੈਠ ਕੇ ਚੇਤੇ ਕਰਨਾ ਹੀ ਕਰਨਾ ਹੈ। ਅੰਮ੍ਰਿਤ ਵੇਲਾ, ਸੰਧਿਆ ਵੇਲਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਪਰ ਹਰ ਕਰਮ ਕਰਦਿਆਂ ਵਾਹਿਗੁਰੂ ਤਾਂ ਹੀ ਚੇਤੇ ਹੋਏਗਾ ਜੋ ਉਹਦੀ ਰਜ਼ਾ ਵਿੱਚ ਰਹਾਂਗੇ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਵਾਜਣ ਜੀ। ਆਓ, ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸੂ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਕੁਦਰਤ ਸੁਣਿਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵਾਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਕਾਕ ਸਭ ਤੇ ਕੁਦਰਤ ਨੂੰ ਕਾਦਰ ਕਰ।

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਈਆ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੈ ਸਿਰ ਪਹਾੜ।

ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜਲ

ਜੋਰ ਚਲਿਤ ਨਿਰਾਵਲ ਕਾਂ ਕਰਸਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਥਰ ਬਣ ਹੂਆ ਨਾਮ ਖੁਦਾਈ ਅਲਹ ਪਿਆ ਨੀਲ ਬਸਤਰ ਕੱਪੜੇ ਪਹਿਰੇ

ਸਬਦ ਸਮਾਧੰ ਮੂੰਹ ਝੂਠ ਵਿਭੁੱਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰਗ ਦੇ ਧੋਤੀ ਬਸਤਰ ਕਪਾਟੰਗ ਜੇ ਜਾਣਸ ਬਰਮੰ ਕਰਮੰ ਸਫੋ ਕਟ ਨਿਸ਼ਚੋ ਕਰਮੰ ਕਉ ਨਾਨਕ ਨੇਚੋ ਧਿਆਵੈ ਵਿਣ ਸਤਿਗੁਰ।

ਸੁਤ ਭਰਮ ਹੈ, ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੋਂ ਰਿਚ ਸੰਭਾਏ। ਨਾਨਕ ਜਿਨੇ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਏ, ਪੌੜੀ ਸਤਿਗੁਰ ਵੱਡਾ

0: ਕਹਿ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ ਮੋ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਬੈਜ ਬਾਹਰ ਦੁਨੀਆਂ ਅੰਦਰ ਫੈਲ 68 ਤੀਰਤ ਜੇ ਨਾ

ਗਾ ਸੇ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇ ਰਿਵਾਜ ਸੱਚੇ ਨਾਏ ਦਰਬਾਰ ਟੁੱਪੁਰ ਕਰਤ ਮੰਗਾ ਜਬੇ ਦੇ ਤਾਂ ਕਾਏ ਦੀਵਾਨੇ ਕੋ ਕਲਮੇ ਕਾ ਮਾਤਮਾ ਮੇਲ ਦਰ ਲੈ ਲੇ ਕਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ ਕਰ

0: ਇੱਕ ਨਿਹਾਲੀ ਪੈ ਸਵਨ ਕੁੱਪਰ ਰਹਿਣ ਖੜੇ ਇਹਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੀ ਕਰੇ ਆਪ ਜਾਇ ਰੱਖੇ ਆਪ ਤਿਸ ਜੰਤ ਪਾਏ ਕਹਿ ਦੇਖੇ ਥਾਪ ਥਾਪ

ਸਤਿਕਾਰਯੋਗ ਗੁਰੂ ਕੀ ਸਾਜਨੀਵਾ ਜੀ, ਪਰਮ ਪਿਆਰੀ ਸਾਧ ਸੰਗਤ, ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਅਨੁਸਰਨ ਕੀਤਾ ਹੈ। ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ ਜਲ ਤਨਾ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਵਾਹਿਗੁਰੂ ਸਾਹਿਬ ਜੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਬੇਖਾਦੀ ਏਕ ਗਰੀਬਾ ਰੱਖੋ ਰਾਖਣ ਹਾਰੇ ਖੇਦ ਕਰੈ ਅਰ ਬਹੁਤ ਸਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ

ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਅੰਮ੍ਰਿਤ ਵੇਲੇ ਤੋਂ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਦੇ ਹਾਂ। ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਹਜ਼ੂਰੀ ਰਾਗੀ ਜਥੇ ਪਾਸੋਂ ਸੰਪੂਰਨ ਸ੍ਰੀ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸ਼ਬਦ ਕੀਰਤਨ ਉਪਰੰਤ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਰਾਗ ਟੋਡੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 711 ਅਤੇ 12 ਤੇ ਬਚਨ ਸੁਭਾਇਮਾਨ ਹਨ। ਅੱਜ ਅੰਮ੍ਰਿਤ ਵੇਲੇ ਤਖ ਤੇ ਪ੍ਰਕਾਸ਼ਮਾਨ ਹੋਣ ਵਕਤ ਗੁਰੂਦੇਵ ਨੇ ਇਹਨਾਂ ਬਚਨਾਂ ਰਾਹੀਂ ਜੋ ਹੁਕਮ ਕੀਤਾ, ਆਓ ਸਾਰੇ ਮਿਲ ਕੇ ਅੱਜ ਦੇ ਹੁਕਮ ਦੀ ਵਿਚਾਰ ਕਰੀਏ। ਸਤਿਗੁਰੂ ਆਰੰਭ ਵਿੱਚ ਬਚਨ ਕਰਦੇ ਹਰ ਬਿਸਰਤ ਸਦਾ ਖੁਆਰੀ, ਹਰ ਦਾ ਅਰਥ ਹੈ ਪਰਮਾਤਮਾ ਪਰਮੇਸ਼ਵਰ। ਬਿਸਰਤ ਦਾ ਅਰਥ ਕਰੀਏ ਜੇ ਵਿਸਰ ਜਾਏ, ਕਿਉਂਕਿ ਬਹੁਤਾਟ ਉਹਨਾਂ ਮਨੁੱਖਾਂ ਦੀ ਹੈ ਜਿਹੜੇ ਰੱਬ ਨੂੰ ਵਿਸਾਰ ਕੇ ਜੀਵਨ ਜਿਉਂਦੇ ਹਾਂ। ਅਸੀਂ ਬਹੁਤ ਥੋੜੇ ਲੋਕ ਨੇ ਜਿਹੜੇ ਪਰਮੇਸ਼ਰ ਨੂੰ ਚੇਤੇ ਕਰਦੇ, ਯਾਦ ਕਰਦੇ। ਅਸਲ ਵਿੱਚ ਜਿਹੜੇ ਪਰਮੇਸ਼ਰ ਨੂੰ ਵਿਸਾਰ ਕੇ ਜੀਵਨ ਜੀਵਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਅੱਜ ਬਚਨ ਕਰਦੇ, ਉਹ ਮਾਇਆ ਦੇ ਹੱਥੋਂ ਸਦਾ ਹੀ ਖੱਜਲ ਤੇ ਖੁਆਰ ਹੁੰਦੇ। ਉਹਨਾਂ ਦੀ ਖੱਜਲ ਖੁਆਰੀ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਰੱਬ ਨੂੰ ਭੁਲਾਇਆ, ਵਿਸਾਰਿਆ। ਇੱਥੇ ਬਸ ਨਹੀਂ, ਗੁਰਦੇਵ ਤੇ ਬਚਨ ਕਰਦੇ ਨੇ ਜਿਹੜੇ ਪਰਮਾਤਮਾ ਨੂੰ ਭੁਲਾ ਕੇ ਜੀਵਨ ਜੀਵਦੇ ਨੇ, ਜਿਨ੍ਹਾਂ ਨੇ ਤੈਨੂੰ ਭੁਲਾਇਆ ਸਾਹਿਬ ਬਚਨ ਕਰਦੇ, ਤੁਦੋਂ ਭੁੱਲੇ ਸੇ ਜਮ ਜਮ ਮਰਦੇ। ਜਿਹੜੇ ਬੰਦੇ ਤੈਨੂੰ ਭੁਲਾ ਕੇ ਜੀਵਨ ਜੀਵਦੇ ਨੇ, ਫਿਰ ਉਹ ਇੱਕ ਵਾਰੀ ਨਹੀਂ ਬਾਰ ਬਾਰ ਜੰਮਦੇ ਤੇ ਬਾਰ ਬਾਰ ਮਰਦੇ ਨੇ। ਕਿਉਂਕਿ ਗੁਰਬਾਣੀ ਵਿੱਚ ਬੇਅੰਤ ਵਾਰੀ ਇਹਦਾ ਜ਼ਿਕਰ ਕੀਤਾ ਕਿ ਜਿਹੜਾ ਮਨੁੱਖ ਪਰਮੇਸ਼ਰ ਨੂੰ ਵਿਸਾਰ ਕੇ ਮਰ ਜਾਂਦਾ, ਉਹਦੀ ਇਹੀ ਖੁਆਰੀ ਹੈ ਕਿ ਉਹ ਬਾਰ ਬਾਰ ਜੰਮਦਾ ਤੇ ਬਾਰ ਬਾਰ ਮਰਦਾ। ਫਿਰ ਸਾਹਿਬਾਂ ਨੇ ਸਭ ਤੋਂ ਵੱਡਾ ਪ੍ਰਮੁੱਖ ਦੁੱਖ ਇਸੇ ਨੂੰ ਬਿਆਨ ਕੀਤਾ ਕਿ ਬਾਰ ਬਾਰ ਜੰਮਣਾ ਤੇ ਬਾਰ ਬਾਰ ਮਰ ਜਾਣਾ। ਗੁਰਵਾਕ ਹੈ, ਜੰਮ ਜੰਮ ਮਰੇ ਮਰੇ ਫੇਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ। ਸਾਹਿਬਾਂ ਨੇ ਇਹਨੂੰ ਵੱਡੀ ਤੇ ਲੰਮੀ ਸਜ਼ਾ ਬਿਆਨ ਕੀਤੀ ਹੈ, ਬਾਰ ਬਾਰ ਜੰਮਣ ਤੇ ਮਰਨ ਨੂੰ। ਕਿਉਂਕਿ ਬਾਰ ਬਾਰ ਜਨਮ ਜਿਹੜਾ ਇਨਸਾਨ ਦਾ ਪ੍ਰਾਪਤ ਨਹੀਂ ਹੋਣਾ, ਪੰਜਵੇਂ ਪਾਤਸ਼ਾਹ
ਜੋ ਸਾਡੇ ਜਨਮ ਪਹਿਲਾਂ ਇਨਸਾਨ ਹੁੰਦੇ ਹੋਣ ਤੋਂ ਪਹਿਲਾਂ ਬੀਤੇ ਉਹਨਾਂ ਦਾ ਜ਼ਿਕਰ ਕਰਦੇ ਹਨ। ਇਹ ਵਾਰੀ ਫਿਰ ਤਿਆਰ ਹੁੰਦੀ ਹੈ। ਕਈ ਜਨਮ ਭਏ, ਕਿਉਂਕਿ ਭਏ ਦਾ ਅਰਥ ਹੋ ਗਏ ਜਿਹੜੇ ਬੀਤ ਗਏ ਨੇ, ਇਹ ਇਨਸਾਨੀ ਜਾਮੇ ਤੋਂ ਪਹਿਲਾਂ। ਕਈ ਜਨਮ ਭਏ ਕੀਟ ਪਤੰਗਾ, ਕਦੀ ਪਤੰਗਾ ਤੇ ਕਦੀ ਕਿਰਮ ਕੀੜਾ। ਕਈ ਜਨਮ ਗਜ਼, ਹਾਥੀ, ਮੀਨ, ਮੱਛੀ, ਕੁਰੰਗ, ਹਿਰਨ, ਇਹ ਜਿਹੜੀਆਂ ਜੋ ਨਾਂ ਨੇ, ਇਹਨਾਂ ਦੇ ਵਿੱਚ ਬਾਰ ਬਾਰ ਜੰਮਣਾ ਤੇ ਮਰ ਜਾਣਾ। ਇਹ ਖੁਆਰੀ ਜਿਹੜੀ ਏ, ਵਾਸ਼ਨਾਵਾਂ ਦੇ ਸਹਿਤ, ਮਾਇਆ ਦੇ ਕਾਰਨ, ਮਾਇਆ ਦੇ ਵਿਕਾਰਾਂ ਦੇ ਕਾਰਨ ਸਦਾ ਹੀ ਬਣੀ ਰਹਿੰਦੀ। ਗੁਰੂ ਕੇ ਪਿਆਰਿਓ, ਸਤਿਗੁਰੂ ਅੱਜ ਬਚਨ ਕਰਦੇ, ਹਰ ਬਿਸਰਤ ਸਦਾ ਸਦਾ ਹਮੇਸ਼ਾ ਹੀ ਫਿਰ ਖੁਆਰੀ ਹੈ। ਖੁਆਰੀ ਦਾ ਅਰਥ ਇੱਕ ਨਹੀਂ ਅਨੇਕਾਂ ਨੇ। ਖੁਆਰੀ ਬੇਇੱਜ਼ਤੀ ਨੂੰ ਵੀ ਕਹਿੰਦੇ ਨੇ। ਬਾਰ ਬਾਰ ਜਨਮ ਲੈ ਕੇ ਵਿੰਗੀਆਂ ਟੇੜੀਆਂ ਜੋਨਾਂ ਵਿੱਚ ਬੇਇੱਜ਼ਤੀ ਵੀ ਹੁੰਦੀ ਹੈ। ਤਾਂ ਕਹੋ ਧੋਖਾ ਕਹਾਂ ਬੇਆਪੈ, ਜਾਂ ਕਹੋ ਓਟ ਤੁਹਾਰੀ। ਉਹਨਾਂ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਦਾ ਧੋਖਾ ਨਹੀਂ ਲੱਗਦਾ। ਕਿਹਨਾਂ ਨੂੰ? ਜਾਂ ਕਹੋ ਓਟ, ਓਟ ਦਾ ਅਰਥ ਹੈ ਜੀ ਆਸਰਾ। ਜਿਨ੍ਹਾਂ ਨੇ ਮਨੁੱਖਾ ਦੇ ਪ੍ਰਾਪਤ ਕਰਕੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ, ਪਰਮੇਸ਼ਰ ਦਾ ਆਸਰਾ ਲੈ ਲਿਆ, ਜਿਹੜੇ ਪਰਮੇਸ਼ਰ ਪਰਵਰਦਗਾਰ ਦੇ ਆਸਰੇ ਜੀਵਨ ਜੀਵਦੇ ਨੇ, ਉਹਨਾਂ ਨੂੰ ਫਿਰ ਮਾਇਆ ਦਾ ਕੋਈ ਵੀ ਧੋਖਾ ਨਹੀਂ ਲੱਗਦਾ। ਧੋਖਾ ਵਿਆਪਦਾ ਹੀ ਨਹੀਂ ਹੈ। ਵਿਆਪੈ ਦਾ ਮਤਲਬ ਵਿਆਪਣਾ, ਸਤਾਉਣਾ। ਕੋਈ ਧੋਖਾ ਨਹੀਂ ਸਤਾਉਂਦਾ। ਅਸਲ ਵਿੱਚ ਗੁਰੂ ਸਾਹਿਬਾਂ ਨੇ ਸਮਝਾਇਆ ਸੀ, ਭਾਈ ਕੋਈ ਧੋਖਾ ਕਰੇ ਤੇ ਧੋਖਾ ਖਾ ਜਾਣਾ ਗੁਣਾ ਪਾਪ ਨਹੀਂ ਹੈ, ਲੇਕਿਨ ਧੋਖਾ ਕਰਨਾ ਬਹੁਤ ਵੱਡਾ ਗੁਣਾ ਹੈ, ਪਾਪ ਹੈ। ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਧੋਖਾ ਨਾ ਕਰੋ। ਕਲਗੀਧਰ ਪਿਤਾ ਨੇ ਬਚਨ ਉਦੋਂ ਹੀ ਕੀਤੇ ਸਨ ਜਦੋਂ 8 ਤੋਂ 9 ਮਹੀਨੇ ਆਨੰਦਪੁਰ ਸਾਹਿਬ ਨੂੰ ਪਹਾੜੀ ਤੇ ਸ਼ਾਹੀ ਸੈਨਾ ਨੇ ਘੇਰਿਆ ਹੋਇਆ ਸੀ। ਉਹਨਾਂ ਨੇ ਸੁਗੰਧਾਂ ਖਾਧੀਆਂ ਸੀ ਪਹਾੜੀਆਂ ਤੇ ਸ਼ਾਹੀ ਸੈਨਾ ਨੇ, ਉਹਨਾਂ ਦੀਆਂ ਸੁਗੰਧਾਂ ਤੇ

ਕਈ ਮਨੁੱਖ ਤੇ ਆਪ ਖੁਦ ਹੀ ਆਪਣੇ ਆਪ ਨੂੰ ਕਹਿੰਦੇ ਨੇ ਹਿੱਕ ਤੇ ਹੱਥ ਰੱਖ ਕੇ। ਹੰਕਾਰ ਦੇ ਵਿੱਚ ਉਹ ਬੰਦੇ ਬੋਲਦੇ ਨੇ ਕਿ ਸੱਪ ਦਾ ਡੰਗਿਆ ਬਚ ਸਕਦਾ ਪਰ ਮੇਰਾ ਡੰਗਿਆ ਨਹੀਂ ਬਚ ਸਕਦਾ, ਬੰਦੇ ਕਹਿੰਦੇ ਨੇ। ਇਸੇ ਲਈ ਗੁਰੂਦੇਵ ਨੇ ਇਹ ਬਚਨ ਕੀਤਾ ਭਾਈ, ਜਿਨ੍ਹਾਂ ਦੀ ਜ਼ਿੰਦਗੀ ਵਾਹਿਗੁਰੂ ਦੀ ਦਿੱਤੀ ਹੋਈ ਜ਼ਿੰਦਗੀ ਸਿਮਰਨ ਤੋਂ ਬਿਨਾਂ, ਉਹਦੀ ਰਜ਼ਾ ਵਿੱਚ ਰਹਿਣ ਤੋਂ ਬਿਨਾਂ ਬੀਤਦੀ ਹੈ, ਐਸੇ ਬੰਦਿਆਂ ਦਾ ਜੀਵਨ ਆਰਜ਼ਾ ਉਮਰਾ ਜਿਹੜੀ ਹੈ ਨਾ, ਸੱਪ ਵਰਗੀ ਹੈ। ਐਸੇ ਬੰਦੇ ਵੀ ਸਾਰੀ ਜ਼ਿੰਦਗੀ ਜ਼ਹਿਰ ਹੀ ਉਗਲਦੇ ਨੇ, ਜਿਵੇਂ ਸੱਪ ਸਾਰੀ ਜ਼ਿੰਦਗੀ ਨਰੋਲ ਜ਼ਹਿਰ ਹੀ ਪੈਦਾ ਕਰਕੇ ਸਮਾਜ ਨੂੰ, ਦੁਨੀਆਂ ਨੂੰ, ਜੀਵਾਂ ਨੂੰ ਦੇ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ, ਆਰਜ਼ਾ ਤੋਂ ਲਫ਼ਜ਼ ਅਰਜ਼ਾਰੀ ਬਣੇ। ਉਹਨਾਂ ਦੀ ਜ਼ਿੰਦਗੀ ਉਮਰ ਜਿਹੜੀ ਹੈ ਨਾ, ਬੀਤਦੀ ਪਿਆਰੇ ਉਹ ਸੱਪ ਦੀ ਤਰ੍ਹਾਂ। ਨਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਨਾਮ ਸਿਮਰਨ ਤੋਂ ਬਿਨਾ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ, ਭਾਵੇਂ ਮਨੁੱਖ ਨੌ ਖੰਡਾਂ ਦਾ ਰਾਜ ਭਾਵ ਸਾਰੀ ਧਰਤੀ, ਨੌ ਖੰਡਾਂ ਦਾ ਜ਼ਿਕਰ ਕੀਤਾ ਸਾਰੀ ਧਰਤੀ ਬਾਰੇ ਗੁਰਬਾਣੀ ਵਿੱਚ, ਨੌ ਖੰਡ ਪ੍ਰਿਥਮੀ ਸੱਚਾ ਢੋਆ, ਨੌ ਖੰਡ ਨੇ ਤੇ ਨੌ ਦੇ ਨੌ ਖੰਡਾਂ ਦਾ ਕੋਈ ਰਾਜ ਕਰੇ, ਕੋ ਰਾਜ ਕਮਾਵੇ ਨਵ ਖੰਡਾਂ ਦਾ। ਪਰ ਉਹਦੀ ਗੱਲ ਚੱਲ ਰਹੀ ਸਿਮਰਨ ਤੋਂ ਬਿਨਾਂ, ਰੱਬ ਦੀ ਬੰਦਗੀ ਤੋਂ ਬਿਨਾਂ, ਨਿਰੰਕਾਰ ਦੇ ਚਿੰਤਨ ਤੋਂ ਬਿਨਾਂ ਬੰਦਾ ਧਰਤੀ ਸਾਰੀ ਤੇ ਰਾਜ ਕਰਦਾ, ਚੱਕਰਵਰਤੀ ਬਾਦਸ਼ਾਹ ਰਾਜਾ ਬਣ ਕੇ ਰਾਜ ਕਰੇ। ਤੇ ਸਤਿਗੁਰ ਸਮਝਾਉਂਦੇ ਨੇ, ਭਾਵੇਂ ਸਾਰੀ ਧਰਤੀ ਦੇ ਰਾਜਿਆਂ ਨੂੰ ਉਹਨੇ ਜਿੱਤ ਲਿਆ, ਕਿਸੇ ਤੋਂ ਸ਼ਿਕਸ਼ਤ ਨਹੀਂ ਖਾਧੀ, ਸਾਰੀ ਧਰਤੀ ਦਾ ਰਾਜ ਭੋਗ ਲਿਆ, ਮੰਨ ਲਿਆ, ਪਰ ਅੰਤ ਚੱਲੇ ਗੋ ਹਾਰੀ। ਅੰਤ ਸਮੇਂ ਉਹ ਜੀਵਨ ਦੀ ਬਾਜੀ ਨੂੰ ਇਹ ਦੁਨੀਆਂ ਤੋਂ ਹਾਰ ਕੇ ਜਾਂਦਾ। ਆ ਜਿਹੜਾ ਜੀਵਨ ਮਿਲਿਆ ਨਾ, ਇਹਨੂੰ ਨਹੀਂ ਉਹ ਜਿੱਤ ਪਾਉਂਦਾ, ਇਹ ਜੀਵਨ ਦੀ ਬਾਜੀ ਉਹ ਹਾਰ ਜਾਂਦਾ। ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਜਾਂ ਕਉ ਕਿਰਪਾ ਧਾਰੀ। ਅਸਲ ਵਿੱਚ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹਦੀ ਸਿਫਤੋ ਸਲਾਹ ਕਰਦੇ ਨੇ, ਉਹਦਾ ਚਿੰਤਨ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ, ਗੁਣਾਂ ਦੇ ਖਜ਼ਾਨੇ ਨਿਰੰਕਾਰ ਦੇ ਗੁਣ ਸਿਫਤੋ ਸਲਾਹ ਉਹਨਾਂ ਨੇ ਗਾਏ। ਕਿਹਨਾਂ ਨੇ? ਜੰਗ ਕੋ ਕਿਰਪਾ ਧਾਰੀ, ਆਪਣੇ ਉੱਦਮ ਨਾਲ, ਆਪਣੇ ਯਤਨ ਨਾਲ, ਆਪਣੇ ਪਰਿਸ਼ਰਮ ਨਾਲ। ਬੰਦਾ ਕੇ ਮੈਂ ਕਰਤੇ ਦੇ ਗੁਣ ਗਾਲਾਂ, ਕਰਤੇ ਦੀ ਸਿਫਤੋ ਸਲਾਹ ਕਰਲਾ, ਸਹਿਬ ਸਮਝਾਉਂਦੇ ਨਹੀਂ ਭਾਈ, ਕਰਤੇ ਦੇ ਗੁਣ ਉਹਨਾਂ ਨੇ ਗਾਏ ਜਿਨ੍ਹਾਂ ਉੱਤੇ ਕਰਤੇ ਨੇ ਕਿਰਪਾ ਧਾਰੀ ਕਿਰਪਾ ਕੀਤੀ। ਉਹਦੀ ਕਿਰਪਾ ਤੋਂ ਬਿਨਾਂ ਉਹਦੇ ਗੁਣ ਵੀ ਨਹੀਂ ਗਾਏ ਜਾਂਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਆਪਣੇ ਘਰ ਦੀ ਦਰ ਦੀ ਸਿਫਤੋ ਸਲਾਹ ਦੀ ਦਾਤ ਬਖਸ਼ ਦੇਵੇ, ਨਾਨਕ ਪਾਤ ਸ਼ਾਹੀ ਪਾਤ ਸ਼ਾਹ, ਉਹੀ ਉਹਦੇ ਗੁਣ ਗਾਉਂਦਾ। ਉਹ ਗੁਣਾਂ ਦਾ ਖਜ਼ਾਨਾ ਨਿਦਾਨ ਹੈ, ਤੇ ਉਹਦੇ ਗੁਣ ਉਹਨਾਂ ਨੇ ਗਾਏ ਜਿਨ੍ਹਾਂ ਤੇ ਉਹਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ। ਉਹਦੀ ਬਖਸ਼ਿਸ਼ ਤੋਂ ਬਿਨਾਂ ਭਾਵ ਉਹਦੇ ਗੁਣ ਨਹੀਂ ਗਾਏ ਜਾ ਸਕਦੇ। ਸੋ ਸੁਖੀਆ ਧੰਨ ਉਸ ਜਨਮਾਂ, ਨਾਨਕ ਤਿਸ ਬਲਿਹਾਰੀ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਨੂੰ ਸੁਖੀਆ ਕਹਿੰਦੇ। ਉਹ ਨਰ, ਉਹ ਮਨੁੱਖ ਸੁਖੀ ਜੀਵਨ ਆਨੰਦਮਈ ਗੁਜ਼ਾਰਦਾ ਬਿਤਾਉਂਦਾ ਕੌਣ? ਜਿਹਨੇ ਕਰਤੇ ਦੀ ਕਿਰਪਾ ਨਾਲ ਕਰਤੇ ਦੇ ਗੁਣ ਗਾਏ ਨੇ। ਸਮਾਜ ਦੀ ਉਥਾਨਕਾ ਇਹ ਬਣੀ ਹੈ। ਵੱਡੀ ਤਾਦਾਦ ਵਿੱਚ ਲੋਕ ਇਹ ਨਹੀਂ ਸਮਝਦੇ ਕਿ ਸਿਮਰਨ ਵਿੱਚ ਸੁੱਖ ਹੈ। ਅਸਲ ਵਿੱਚ ਦੁਨੀਆ ਨੇ ਮੰਨ ਲਿਆ ਕਿ ਜਿੰਨੀ ਜ਼ਿਆਦਾ ਦੌਲਤ, ਧਨ, ਸੰਪਤੀ ਹੋਵੇਗੀ ਉਹਨਾਂ ਹੀ ਜ਼ਿਆਦਾ ਸੁੱਖ ਹੋਏਗਾ, ਕਿਉਂਕਿ ਦੁਨੀਆ ਨੇ ਗੱਲ ਕਬੂਲੀ ਹੈ, ਮੰਨੀ ਹੈ ਕਿ ਸੁੱਖ ਜਿੰਨੇ ਨੇ ਉਹ ਸਾਰੇ ਖਰੀਦੇ ਜਾ ਸਕਦੇ ਪਰ ਧਨ ਨਾਲ। ਫਿਰ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ, ਨਾ ਭਾਈ ਤੂੰ ਭੁਲੇਖੇ ਵਿੱਚ ਹੈ, ਮਾਇਆ ਦੇ ਆਇਆਂ, ਧਨ ਦੇ ਆਇਆਂ ਸਾਰੇ ਸੁੱਖ ਨਹੀਂ ਆਉਂਦੇ। ਜਿਵੇਂ ਸਮਾਂ ਸੀਮਤ ਹੈ, ਮੈਂ ਇੱਕ ਦੋ ਬੇਨਤੀਆਂ ਕਰਾਂ। ਧਨ ਨਾਲ ਬੰਦਾ ਐਨਕ ਖਰੀਦ ਸਕਦਾ, ਨਜ਼ਰ ਨਹੀਂ ਖਰੀਦ ਸਕਦਾ। ਧਨ ਨਾਲ ਬੰਦਾ ਡੰਗੋਰੀ ਖਰੀਦ ਸਕਦਾ ਪਰ ਚੱਲਣਾ ਨਹੀਂ ਖਰੀਦ ਸਕਦਾ। ਧਨ ਨਾਲ ਬੰਦਾ ਦਵਾਈ ਖਰੀਦ ਸਕਦਾ ਹੈ ਪਰ ਤੰਦਰੁਸਤੀ ਨਹੀਂ ਖਰੀਦ ਸਕਦਾ। ਧਨ ਨਾਲ ਬੰਦਾ ਜ਼ਿੰਦਗੀ ਦੀਆਂ ਕੁਝ ਲੋੜਾਂ ਪੂਰੀਆਂ ਕਰ ਸਕਦਾ, ਗਰਜ਼ਾਂ, ਪਰ ਜੀਵਨ ਨੂੰ ਸਫਲ ਨਹੀਂ ਕਰ ਸਕਦਾ। ਸਫਲ ਤੇ ਸੁਖੀ ਜੀਵਨ ਇਹਦੇ ਨਾਲ ਨਹੀਂ ਹੈ। ਫਿਰ ਅਸਲੀ ਸੁੱਖ ਕਿੱਥੇ ਹੈ? ਅਸਲ ਸੁੱਖ ਸਿਮਰਨ ਵਿੱਚ ਹੀ ਹੈ।

0: ਧਨ ਪਦਾਰਥਾਂ ਦੇ ਵਿੱਚ ਨਹੀਂ ਹੈ। ਇਸੇ ਲਈ ਪੰਜਵੇਂ ਪਾਤਸ਼ਾਹ ਨੇ ਉਸੇ ਮਨੁੱਖ ਨੂੰ ਸੁਖੀਆ ਬਿਆਨ ਕੀਤਾ ਹੈ। ਸੋ ਉਹ ਸੁਖੀਆ ਧਨ ਧਨ ਲਫ਼ਜ਼ ਗੁਰਬਾਣੀ ਵਿੱਚ ਇਹੋ ਜਿਹੇ ਹੈ, ਜਿੱਥੇ ਜਿੱਥੇ ਵੀ ਆਏ ਨੂੰ ਪੜਨ ਵਿੱਚ ਧਨ ਹੀ ਪੜਨਾ ਹੈ। ਪਰ ਹਰ ਜਗ੍ਹਾ ਤੇ ਧਨ ਦਾ ਅਰਥ ਜਿਹੜਾ ਗੁਰੂ ਪਿਆਰਿਓ ਉਹ ਮਾਇਆ ਨਹੀਂ ਹੈ, ਇਹਦੇ ਬਹੁ ਅਰਥ ਨੇ, ਬਹੁ ਅਰਥੀ ਇਹ ਲਕਬ ਹੈ। ਜਿਵੇਂ ਅੱਜ ਦਾ ਇਹ ਲਫ਼ਜ਼ ਹੈ ਧਨ, ਧੱਦੇ ਤੇ ਟਿੱਪੀ ਵੀ ਹੈ ਤੇ ਨੰਨੇ ਥੱਲੇ ਔਂਕੜ ਵੀ ਹੈ, ਇਹ ਪਹਿਚਾਨ ਹੈ ਲਕਬ ਦੀ। ਗੁਰੂ ਪੰਜਵੇਂ ਪਾਤਸ਼ਾਹ ਸਮਝਾਉਂਦੇ ਇਹਦਾ ਅਰਥ ਹੈ ਮੁਬਾਰਕ। ਸੁਖਮਨੀ ਸਾਹਿਬ ਦੇ ਵਿੱਚ ਵੀ ਧਿਆਨ ਨਾਲ ਇਹ ਲਕਬ ਨੂੰ ਪੜ੍ਹੋ, ਤਿੰਨ ਵਾਰੀ ਇਕੱਠਾ ਹੀ ਪੰਜਵੇਂ ਪਾਤਸ਼ਾਹ ਨੇ ਇਹਦਾ ਉਚਾਰਨ ਕੀਤਾ। ਧੰਨ ਧੰਨ ਧੰਨ ਜਨ ਆਇਆ, ਧੰਨ ਤੋਂ ਪਹਿਲਾਂ ਤੇ ਧੰਨ ਦੇ ਬਾਅਦ ਜਿਹੜਾ ਲਫ਼ਜ਼ ਆਏਗਾ ਉਹ ਅਰਥ ਕਰੇਗਾ ਕਿ ਧੰਨ ਦਾ ਅਰਥ ਕੀ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਪਿਆਰਿਓ ਧੰਨ ਤੋਂ ਬਾਅਦ ਲਫ਼ਜ਼ ਆਇਆ ਜਨ, ਜਨ ਦਾ ਅਰਥ ਹੁੰਦਾ ਦਾਸ। ਰੱਬ ਦੇ ਜਿਹੜੇ ਦਾਸ ਨੇ ਉਹਨਾਂ ਦਾ ਇਸ ਦੁਨੀਆਂ ਤੇ ਆਇਆ ਧੰਨ, ਮਤਲਬ ਮੁਬਾਰਕ। ਫਿਰ ਇਹੀ ਲਫ਼ਜ਼ ਹੈ ਮਾਲ ਧੰਨ ਜੋਰਿਆ। ਹੁਣ ਧੰਨ ਤੋਂ ਪਹਿਲਾਂ ਮਾਲ ਆਇਆ ਤੇ ਧੰਨ ਤੋਂ ਬਾਅਦ ਜੋਰਿਆ ਆਇਆ, ਜੋਰਿਆ ਮਤਲਬ ਜਮ੍ਹਾਂ ਕਰਨ ਵਾਲਾ ਧੰਨ, ਰੁਪਈਆ ਪੈਸਾ ਮਾਇਆ। ਮਾਲ ਧੰਨ ਜੋਰਿਆ ਸਭ ਭਇਆ ਪਰਾਇਆ, ਪ੍ਰਾਣ ਨਿਕਲਣ ਦੀ ਦੇਰ ਸਭ ਪਰਾਇਆ, ਉਹ ਆਪਣਾ ਨਹੀਂ ਹੈ। ਫਿਰ ਧੰਨ ਫਿਰ ਇਹ ਨਾ ਆਖੇ ਬਹਿਣ ਜੇ ਸ਼ਮਾ ਕਰਨਾ, ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਇਕੱਠੇ ਹੋ ਕੇ ਬੈਠ ਗਏ ਤੇ ਉਹਨਾਂ ਨੂੰ ਅਸੀਂ ਧੰਨ ਤੇ ਫਿਰ ਨਹੀਂ ਕਹਿ ਸਕਦੇ। ਹੁਣ ਇਹ ਧੰਨ ਧੰਨ ਇਸਤਰੀ ਹੈ, ਫਿਰ ਪਤੀ ਹੈ, ਧੰਨ ਦਾ ਅਰਥ ਤੇ ਮੁਬਾਰਕ ਤੇ ਮਾਇਆ ਨਹੀਂ ਹੈ। ਇਸ ਲਈ ਬਹੁਤ ਐਸੇ ਬਚਨ ਸਤਿਗੁਰਾਂ ਉਚਾਰੇ ਕਿ ਬਹੁ ਅਰਥੀ ਲਫ਼ਜ਼ ਹੈ ਧੰਨ, ਉਹੀ ਅਸਲ ਵਿੱਚ ਸੁਖੀ ਹੈ, ਉਹਦਾ ਜੀਵਨ ਮੁਬਾਰਕ। ਧੰਨ ਉਸ ਜਨਮ ਆ, ਉਹਦਾ ਜਨਮ ਲੈ ਕੇ ਦੁਨੀਆਂ ਤੇ ਆਉਣਾ ਜੀਵਨ ਮੁਬਾਰਕ ਹੈ, ਸੁਖੀ ਹੈ ਜਿਹਨੇ ਕਰਤੇ ਦੇ ਗੁਣ ਗਾਏ ਗੁਰੂ ਦੀ ਪ੍ਰਭੂ ਦੀ ਕਿਰਪਾ ਦੇ ਨਾਲ। ਨਾਨਕ ਤਿਸ ਬਲਿਹਾਰੀ ਸਾਹਿਬ ਕਹਿੰਦੇ ਇਹੋ ਜੇ ਸੇਵਕ ਤੋਂ ਬਲਿਹਾਰ ਜਾਈਏ, ਸਦਕੇ ਜਾਈਏ ਜਿਹਨੇ ਗੁਣੀ ਨਿਧਾਨ ਕਰਤੇ ਦੇ ਕਰਤੇ ਦੀ ਬਖਸ਼ਿਸ਼ ਨਾਲ ਗੁਣ ਗਾਏ, ਉਹਦੀ ਕਿਰਪਾ ਨਾਲ ਗੁਣ ਗਾਉਣ ਵਾਲਾ ਹੀ ਇਹ ਦੁਨੀਆਂ ਵਿੱਚ ਸਭ ਤੋਂ ਸੁਖੀ ਇਨਸਾਨ ਹੈ, ਉਹਦਾ ਇਹ ਦੁਨੀਆਂ ਤੇ ਆਇਆ ਮੁਬਾਰਕ ਤੇ ਉਸ ਤੋਂ ਕੁਰਬਾਨ ਤੇ ਸਦਕੇ ਜਾਈਏ। ਹਉ ਕੁਰਬਾਨ ਜਾਉ ਮੇਰਵਾਨਾ, ਹਉ ਕੁਰਬਾਨ ਜਾਉ, ਹਉ ਕੁਰਬਾਨ ਜਾਉ, ਤਿੰਨਾ ਕਹਿ ਲੈਣ ਜੋ ਤੇਰਾ। ਜਿਹੜੇ ਮਾਲਕ ਦਾ ਨਾਮ ਜਪਦੇ ਸਿਮਰਦੇ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਣਾ ਚਾਹੀਦਾ। ਆਪ ਜੀ ਨੇ ਮਨ ਬਿਰਤੀਆਂ ਇਕਾਗਰ ਕਰਕੇ ਅੱਜ ਦੇ ਹੁਕਮ ਦੀ ਵਿਚਾਰ ਸਰਵਨ ਕੀਤੀ। ਭੁੱਲਾ ਚੁੱਕਾਂ ਦੀ ਖਿਮਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ, ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬ ਧਰੋ ਪਿਆਰੋ। ਸੱਚ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਗੁਰ ਰਹੇ ਅਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾ ਜਹਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਘਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ
ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵ ਭਾਈ ਰਿਸ਼ਪਾਲ ਸਿੰਘ ਵੱਲੋਂ ਆਪਣੇ ਮਾਤਾ ਪਿਤਾ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਬਚਣੀਆਂ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵ ਪਰਮਜੀਤ ਸਿੰਘ ਵੱਲੋਂ ਮਾਤਾ ਪਿਤਾ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਮਹਾਰਾਜ ਜੀ, ਬਿਛੜੀਆਂ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਘਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀਓ। ਭਾਈ ਮਹਿੰਦਰ ਸਿੰਘ ਬਾਜਵਾ ਦੇ ਰੂਪਤਾ ਵਾਸਤੇ ਅਰਦਾਸ ਕਰਦੇ ਨੇ, ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਵੇ ਪ੍ਰਵਾਨ ਹੈ, ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ, ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ, ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਰਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤੇ ਆਵੇ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ।

0: ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸ਼੍ਰੇਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਰਹੇ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰ ਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਸ October 15, 2026। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ, ਜਿਹਦੀ ਲਾਸਟ ਡੇਟ 15 ਅਕਤੂਬਰ ਹੈ ਜੀਓ। ਦੂਸਰੀ ਬੇਨਤੀ ਹੈ, 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ, ਇਸ ਸਥਾਨ 'ਤੇ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ ਜੀਓ। 10 ਅਕਤੂਬਰ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਤੁਸੀਂ ਜਾ ਸਕਦੇ ਹੋ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਅਤੇ ਇਸ ਅਸਥਾਨ 'ਤੇ ਆਪ ਸੰਗਤਾਂ ਦੇ ਸਹਿਯੋਗ ਪ੍ਰਬੰਧਕ ਵੀ ਕਮੇਟੀ ਦੇ ਉਦਮ ਸਦਕ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ। ਇਸ ਸਾਲ ਵੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ। 3 ਨਵੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ, ਅਤੇ ਉਸੇ ਦਿਨ 3 ਨਵੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਭਾਵ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ 'ਤੇ ਮਨਾਏ ਜਾਣਗੇ। ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਨੇ ਆਪਣੇ ਛੱਕ ਕੇ ਜਾਣ ਦੀ ਕਿਰਪਾਤਾ ਕਰਨ 'ਚ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਵਡਭਾਗੀ ਹੋ ਜੋ ਗੁਰੂ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸੋ ਅੱਜ ਪਾਵਨ ਅੰਗ 1310 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤਾਬ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1310 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ।

ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸਬਦ ਬਜਾਵੈ ਗੂ, ਜੀ ਜੰਤ ਸਭ ਸਿਸ਼ਟੁ ਪਾਈ, ਗੁਰਮੁਖ

मन गुरमत चाल चलावै गू, ज्यो मैगल मस्त दीजै तल कुंडे, गुर अंकस सब

ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸੀਤਲ ਹੋਏ ਪੌੜੀ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਣਾ, ਸਭ ਧਿਆ

ਹਰ ਜਪਿਐ ਸਤਿਗੁਰ ਭਾਏ, ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਣਤ ਦੁਖ ਜਾਇ, ਹਰ ਨਾਮ ਤਿਨੀ ਆਰਾਧਿਆ, ਜਿਨ ਮਸਤਕ ਲਿਖਿਆ ਧੁਰ ਪਾਏ, ਹਰ ਦਰਗਹਿ ਜਨ ਪੈ ਨਾਈਅਨ, ਜਿਨ ਹਰ ਮਨ ਵਸ

ਹਰ ਅਗਮ ਦਿਖਾ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰ ਬਚਨ ਧਿਆਇਆ ਜਿਨਾ ਅਗਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਸਭ ਕਹੋ ਮੁਖ ਹੋ ਨਰ ਨਰ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਸੇ

ਤੁਦੇ ਆਪੇ ਵਸਗਤ ਕੀਤਾ। ਇੱਕ ਮਨਮੁਖ ਕਰ ਹਾਰਾਇਨ, ਇੱਕ ਨਾ ਮੇਲ ਗੁਰੂ ਤਿਨਾ ਜੀਤਾ। ਹਰ ਉੱਤਮ ਹਰ ਪ੍ਰਭ ਨਾਮ ਹੈ, ਗੁਰਬਚਨ ਸੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਨਿਤਾਂ ਪ੍ਰਤੀ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਜਿਸ ਮਨੋਕਾਮਨਾ ਮਨੋਭਾਵਨਾ ਨੂੰ ਲੈ ਕਰਕੇ ਗੁਰੂ ਸੰਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜਦੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣ ਜੀ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣਾਏ, ਕਾਲ ਨਾ ਜੋਏ ਸਕੈ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਗੌੜੀ ਮਹਲਾ ਪਹਿਲਾ, ਬੋਲੇ ਸਾਚ ਮਿਥਿਆ ਨਹੀਂ ਰਾਈ, ਚਾਲੈ ਗੁਰਮੁਖ ਹੁਕਮ ਰਜਾਈ, ਰਹਿਆ ਤੀਰ ਸੱਚੇ ਸਰਣਾਈ। ਸੱਚ ਘਰ ਵੈਸੈ ਕਾਲ ਨਾ ਜੋ ਹੈ, ਮਨ ਮੋਕੋ ਆਵਤ ਜਾਵਤ ਦੁਖ ਮੋਹੈ, ਰਹਾਓ ਆਪਿਓ ਪੀਓ ਅਕਥ ਕਥ ਰਹੀ ਹੈ, ਨਿਜ ਕਰ ਬੈਸ ਸਹਿਜ ਘਰ ਲਈ ਹੈ, ਹਰ ਰਸਮਾ ਤੇ ਹੋ ਸੁਖ ਕਹੀ ਹੈ। ਗੁਰਮਤ ਚਾਲ ਨੇ ਚਲ ਨਹੀਂ ਡੋਲੈ, ਗੁਰਮਤ ਸਾਜ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਵਿਰੋਲੈ, ਸਤਿਗੁਰ ਦੇਖਿਆ ਦੀਖਿਆ ਕੀ ਲੀਨੀ, ਮਨ ਤਨ ਅਰ ਪਿਓ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸਚੋ ਤੇ ਅਪਾਰ, ਜੈ ਦੇ ਕੋ ਤੈ ਏਕੰਕਾਰ, ਰਹਿ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰਚਰਨੀ, ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ, ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਾ ਸੰਤ ਭਗਤ ਨਿਸਤਾਰਿਆ, ਪ੍ਰਭਾਏ ਹਮ ਅਵਰ ਨਾ ਭਾਰਿਆ, ਸਾਚ ਮਹਿਲ ਗੁਰ ਲੱਖ ਲਖਾਇਆ, ਨਿਚਲ ਮਹਿਲ ਨਹੀਂ ਛਾਇਆ ਮਾਇਆ, ਸਾਚ ਸੰਤੋਖੇ ਭਰਮ ਚੁਕਾਇਆ, ਜਿਨ ਕੈ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਕੋ ਹੋਈ, ਨਾਨਕ ਸਾਚ ਨਾਮ ਮਲ ਖੋਈ। ਗੌੜੀ ਮਹਿਲਾ ਪਹਿਲਾ, ਰਾਮ ਨਾਮ ਚਿਤਰਾ ਪੈ ਜਾ ਕਾ, ਉਪਜੰਪ ਦਰਸ਼ਨ ਕੀ ਚੈ ਤਾਕਾ, ਰਾਮ ਨਾ ਜਪੋ ਅਪਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਰਹਾਉ ਗੁਰਮਤਿ ਰਾਮ ਜਪੈ ਜਨ ਪੂਰਾ, ਤਿਤ ਘਟ ਅਨੰਦ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕਾ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ, ਸਰਬ ਜੀਆ ਮੈਂ ਏਕੋ ਰਵੈ, ਮਨ ਮੁਖ ਅਹੰਕਾਰੀ ਫਿਰ ਜੁਨੀ ਪਵੈ, ਸੋ ਬੂਝੈ ਜੋ ਸਤਿਗੁਰ ਪਾਏ, ਹਉ ਮੈਂ ਮਾਰੇ ਗੁਰ ਸਬਦੇ ਪਾਏ, ਅਰਧ ਉਰਧ ਕੀ ਸੰਦ ਕਿਉ ਜਾਣੈ, ਗੁਰਮੁਖ ਸੰਦ ਮਿਲੈ ਮਨ ਮਾਨੈ, ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ।

ਗੁਰਮਤਿ ਨਾਮ ਨਾ ਵਿਸਰੈ ਸਹਿਜੈ ਪਤਿ ਪਾਈਐ ਅੰਤਰ ਸਭ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁੱਕੈ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਬੂਜਲੇ ਤੋ ਹੋਏ ਨਿਬੇਰਾ ਕਰ ਕਰਨਾ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨ ਛੁਟਿਆ ਦੇਖੋ ਵਿਚਾਰਾ ਜੇ ਲਾ ਕਰਮ ਕਮਾਵੈ ਬਿਨ ਗੁਰ ਅੰਧਿਆਰਾ ਰਹਾਉ ਅੰਧੀ ਅਕਲੇ ਬਾਹਰੇ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨ ਸੂਝੈ ਕਿਤ ਬਿਧ ਨਿਰਭਈਐ ਖੋਟੇ ਕੋ ਖਰਾ ਕਹੈ ਖਰੇ ਸਾਰ ਨ ਜਾਣੈ ਅੰਧੇ ਕਾ ਨਾਉ ਪਾਰਕੀ ਪਾਰਖੂ ਕਲੀ ਕਾਲ ਵਿਡਾਣੈ ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੈ ਮੂਏ ਕੋ ਮੂਹੈ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ ਕਹੇ ਆਪਣੇ ਨਹੀਂ ਪਾਇਆ ਮਿੱਠੇ ਕੋ ਕੌੜਾ ਕਹੇ ਕੜੂਏ ਕੋ ਮਿੱਠਾ

ਆਪੇ ਕਰਤਾ ਸਿਸ਼ਟ ਸਿਰਜ ਜਨ ਕੋਈ, ਤੁਝ ਬਿਨ ਦੂਜਾ ਅਵਰ ਨਾ ਕੋਈ, ਨਾਨਕ ਗੁਰਮੁਖ ਬੂਝੈ ਕੋਈ, ਗੌੜੀ ਮਹੱਲਾ ਤੀਜਾ। ਨਾਮ ਮੋਲਕ ਗੁਰਮੁਖ ਪਾਵੈ, ਨਾਮੋ ਸੇਵੈ ਨਾਮ ਸਹਿ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ, ਆਣ ਦਿਨ ਹਿਰਦੈ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾ। ਹਿਰਦੈ ਸੁਖ ਭਇਆ ਪ੍ਰਗਾਸ, ਗੁਰਮੁਖ ਗਾਵੈ ਸੱਚ ਗੁਣ ਦਾਸ, ਦਾਸਨ ਦਾਸ ਨਿਤ ਹੋਵੈ ਦਾਸ, ਗ੍ਰਹਿ ਕੁਟੰਬ ਮੈਂ ਸਦਾ ਉਦਾਸ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਜ ਮਿਲੈ ਪ੍ਰਭ ਸੋਈ। ਮੋਖ ਠੰਭ ਸਿਉ ਪ੍ਰੀਤ ਨ ਹੋਏ, ਜਾ ਕੈ ਜਾ ਹਿਰਦੈ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ। ਤੂੰ ਕਰਤਾ ਮੈਂ ਅਵਰ ਨ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੈ ਗਾਵਾ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ। ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਕਸੈ ਅਣਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ। ਹਉ ਮੈਂ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੈ ਰਾਮ ਨਾਮ ਗੁਣਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ, ਜਿਸ ਨਾਮ ਦੇ

ਸਾਚ ਗੁਰ ਤੇ ਜੋ ਮੋਹ ਫੇਰੇ ਤੇ ਵੇ ਮੁਖ ਬੁਰੇ ਦਿਸਨ ਆਂਦਨ ਬੱਧੇ ਮਾਰੀਆਂ ਫਿਰ ਵੇਲਾ ਨਾ ਲਹਨ ਹਰ ਹਰ ਰਾਖੋ ਕਿਰਪਾ ਧਾਰ ਸਤ ਸੰਗਤ ਮੇਲਾਏ ਪ੍ਰਭ ਹਰ ਹਿਰਦੈ ਹਰ ਗੁਣਸਾਰ ਰਹਾਉ ਸੇ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਹੀ ਤਿਸ ਕੀ ਸਿਰਕਾਰ ਉਹ ਕਿਉਂ ਮਨੋ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਨਾ ਮਿਲਿਐ ਪਤ ਪਾਈਐ ਨਾ ਮੰਨਿਐ ਸੁਖ ਹੋਏ ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਿਗੁਰ ਤੇ ਜੇ ਮੂਹ ਤੇ ਜੋ ਮੋਹ ਫੇਰੇ ਓਏ ਭਰਮ ਦੇ ਨਾ ਟਿਕਾਨ ਧਰਤ ਅਸਮਾਨ ਨਾ ਝੱਲਈ ਵਿੱਚ ਵਿਸ਼ਟਾ ਪਏ ਪਚੰਨ ਇਹੋ ਜਗ ਭਰਮ ਭੁਲਾਇਆ ਮੁੱਠ ਗੌਲੀ ਪਾਏ ਜਿੰਨਾ ਸਤਿਗੁਰ ਭੇਟਿਆ ਤੇ ਨੇੜ ਨਾ ਭਿੱਟੈ ਮਾਏ ਸਤਿਗੁਰ ਸੇਵਣ ਸੇ ਸੋਹਣੇ ਹਉਮੈ ਮੈਲ ਗੁਆਏ ਸਬਰ ਤੇ ਸੇ ਨਿਰਮਲੇ ਚੱਲੈ ਸਤਿਗੁਰ ਪਾਏ ਹਰ ਪ੍ਰਭ ਦਾਤਾ ਏਕ ਤੋਂ ਤੂੰ ਆਪੇ ਬਖਸ ਮਿਲਾਏ ਜਨ ਨਾਨਕ ਸਰਣਾਗਤੀ ਜੋ ਭਾਵੈ ਤਿਵੈ ਛਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਓਂਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲਿਆ ਹਰ ਮਾਏ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾਇਆ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗਿਆ ਹਰ ਆਪੇ ਲੈ ਛਡਾਏ ਮਨ ਕਰ ਹਲਾਤ ਨਿਰਮਲਾ ਮਨ ਲਾਗੀ ਹੋ ਮੈਂ ਆਏ ਪ੍ਰਤੱਖ ਮੇਲ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲਾਏ ਉਹ ਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ ਘਰ ਜਾਏ ਪਵੈ ਰੰਗ ਮੈਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਮੋਹ ਮਾਇਆ ਪਸਰਿਆ ਅੰਤ ਸਾਧਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ ਹਰ ਦਰਗਹਿ ਪਹਿਨਾਇਆ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖਾਰ ਕਮਾਏ ਗੁਰ ਅਗੈ ਕਰ ਜੋਦੜੀ ਜਨ ਨਾਨਕ ਹਰ ਮਿਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਸਕੇ ਬਨਵਾਸੀਆ ਫਿਰ ਗੁਰਮਤਿ ਹਿਰਦੈ ਨਿਹਾਲ ਮਨ ਕਰ ਹਲਾ ਗੁਰ ਗੋਬਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ ਸਤਸੰਗਤ ਲਾਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵੱਡ ਭਾਗੀਆ ਹਰ ਇੱਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨੌ ਨਿਤ ਨਾਮ ਵਿਖਾ ਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਿਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰ ਹਲਾ ਵੱਡ ਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗਾਤ ਧਾਰਿਆ ਜਮ ਮਾਰੀ ਅੜਾ ਜਮਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵੈ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਅਸਪਦੀ

ਜੋਗ ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਫਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਅਰਾਦਾ ਚੋਰ ਕੀ ਨਿਆਈ ਜਾਂ ਪੁਰਬਾਦਾ

आद मध जो अंत निबाह है सो साजन मेरा मन चाहे हर की प्रिय सदा संचालय दयाल पुरख पूर्ण प्रतपाल रहाव बिनसत नाही छोड़ न जाए जय पेखा तै रहा समाए सुंदर सुगर चतुर जी दाता भाई पूत पिता प्रभ प्रभ माता जीवन प्राण आधार मेरी रास प्रीत लाई कर हृदय निवास माया तिल काटी गोपाल कर अपना दीनो नदर निहाल सिमर सिमर काटे सब रोग चरण ध्यान सर्व सुख भोग पूर्ण पुरख नवतन नित बाला हर अंतर बाहर संग रखवाला कौ नानक हर पतीन सर्व नाम भगत कौ दीन राग गौड़ी माज महला पंजवा एक ओंकार सतगुर प्रसाद खोजत फिरे असंखंत न पारिया से ही होए भगत जिना किरपारिया हो वारिया हर वारिया रहाओ सुन सन पुनस डराओ बहुत पहारिया मैं तकी उड़ संताले होयो बारिया मोहन लाल अनूप सर्व साधारिया गुरनेम रेम लागो पाओ गुरनेम नेम लागो पाए देहो दिखारिया मैं किए मित्र अनेक किस बलिहारिया सब गुण के सही नाए हर पूर भंडारिया चौदस जपिय नाव सुख सवारिया मैं आही ओढ़ तुहार नानक बलिहारिया गुर काढ्यो पूजा पसार मोह कुपारिया मैं जीत्यो जन्म अपार भवर नहारिया मैं पायो शर्म निदान अकथ कथारिया हर दरगह सो बावंत बाल उडारिया जन नानक लद्दा रतन अमोल अपारिया गुर सेवा पो जल तरिय कहो पुकारिया गौड़ी महला पंजवा एक ओंकार सतगुर प्रसाद नारायण हर रंग रंगो जप जेवा हर एक मंगो रहाओ ताज हो मैं गुर ज्ञान भजो मिल संग तुर कर्म लिखियो जो दिस सो संग न गयो साकत मूड लगे पच मुयो मोहन नाम सदा रब रहो कोट मधे कि न गुरमुख लहो हर संतन कर नमो नमो नौ निद पावै अतुल सुखो नैन लोभो साल जनो हृदय गावो नाम निदो काम क्रोध लोभ मोह तजो जन मरण दोहते रहो दुख अंधेरा करते मिट्यो गुर ज्ञान दृढ़ायो दीप बल्यो जिन सेवा से उपार पर्यो जन नानक गुरमुख जगत तरयो महला पंजवां गौड़ी हर हर गुर गुर करत भ्रम गए मेरा मन सब सुख पायो रहाओ जल तो तो क्या गुर चंदन सीत लायो अज्ञान अंधेरा मिट गया गुर गए गुर ज्ञान दिपायो पावक सागर गहरो चार संतन नाव तरायो ना हम कर्म न धर्म सोच प्रभ गृह पुजाया पायो पौ कंडन दुख भंजनो भगत वचन हर नायो नाथ नाथ कृपाल दीन समरथ संत उठायो निर्गुणियारे की बेनती देह दर्श हर रायो नानक सरन तुहारी ठाकुर सेवक द्वारे आयो गौड़ी महला पंजवा रंग संग बिख्या के भोगा इन संग अंद न जानी हो संचो हो खड़ता सगली अवद बिहानी रहाओ हो सूरा प्रधान हो को नाही मुझे समानी जो बनवंत आचार कुली ना मन में होए गुमानी जो उलझायो बाद बुद्ध का मर्त्या नहीं बिसरानी पाई मीत बंधव सके पाचे तिन्हों को संपानी जित लागो मन वासनायन परसाई प्रगटानी हम बुद्ध सुच कर्म कारे बंधन बंधानी दयाल पुर कृपा करो नानक दास दसानी एक ओंकार सतनाम करता पुरख गुर प्रसाद राग गौड़ी पूर्वी छंत महला पहला मुंद रहन दोहे लड़िया जियो नींद न आवै सा धन दुबलिया जियो फिर कहावै धन थी दुबल कंत हावै केव नैनी देखै सिगार मिठ रस भोग भोजन सब झूठ की तैना लेखै मैं मत जो बन गर्भ गाली दुद्धा थनी न आवै नानक सा धन मिला मिलाई बिन फिर नींद न आवै मुंद निमानड़िया जियो बिन तनी प्यारे क्यों सुख पावेगी बिन उतारे
ਨਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਚ ਸੁਹੇਲੀਆ ਸੱਚ ਮਨ ਸਜਨ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੇਲੜੀ ਹੋ ਹਮ ਫਿਰ ਰਾਵੇਹਾ ਗੁਰ ਪੁੱਛ ਲਿਖੋਗੀ ਜੀਓ ਸਭ ਸਨੇਹਾ ਸਭ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਕਸ ਜਾ ਤੋ ਰਹਿ ਆਸਰ ਜਾਮ ਸੱਚ ਪਛਾਣਿਆ ਸਾਚ ਕੀਮਤ ਸਦਾ ਨੌਤਨ ਸਬਦ ਨਿਹੋ ਨਵੇਲੋ ਨਾਨਕ ਨਦਰੀ ਸਹਿ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਅਛਪੁਨੀ ਜੀਓ ਹਮ ਕਰ ਸਾਜਣ ਆਇਆ ਮਿਲਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾ ਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਧਨ ਕਰੈ ਬਿਨਤੀ ਰਹਿਣ ਦਿਨ ਕਰ ਜੋੜ ਸਾ ਧਨ ਕਰੈ ਬਿਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਫਿਰ ਧਨ ਕਰੈ ਰਲੀਆ ਇਚ ਮੇਰੀ ਪੁੰਨੀਆਂ ਗੌੜੀ ਚਿੰਤ ਮਹੱਲਾ ਪਹਿਲਾ ਸੋ ਸੁਣ ਨਾ ਪ੍ਰਭੂ ਜੀਓ ਏਕ ਲੜੀ ਬਨ ਮਾਹੇ ਕਿਉ ਧੀਰੈ ਗੀ ਨਾ ਬਿਨਾ ਪ੍ਰਭ ਵੇ ਪ੍ਰਵਾਹੇ ਧਨ ਨਾ ਬਾਜੋ ਰਹਿ ਨ ਸਾਕੈ ਬਿਖਮ ਰਹਿਣ ਕਣੇਰੀਆ ਨ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਬਾਜੋ ਪਿਆਰੈ ਕੋਈ ਨ ਸਾਰੈ ਏਕ ਲੜੀ ਕੁਰਲਾਏ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪ੍ਰੀਤਮ ਸੁਖ ਪਾਏ ਫਿਰ ਛੋਡੀ ਅੜੀ ਜੀਓ ਕਰਮ ਕਮਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸਬਦ ਸੁਹਾਵੈ ਸਬਦੇ ਸੁਹਾਵੈ ਤਾਂ ਪਤ ਜਾਵੈ ਦੀਪਕ ਤੇ ਉਜਾਰੈ ਸੁਣ ਸਖੀ ਸੁਹੇਲੀ ਸਾਚ ਸੁਹੇਲੀ ਸਾਚੇ ਕੇ ਗੁਣਸਾਰੈ ਸਤਿਗੁਰ ਮੇਲੀ ਤਾਂ ਫਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਪਾ ਫਿਰ ਰਾਵੈ ਜਾਂ ਤਿਸ ਕਹਿ ਮਨ ਭਾਣੀ ਮਾਇਆ ਮੋਣੀ ਨੀ ਗਰੀਆ ਜੀਓ ਕੂੜ ਮੁੱਠੀ ਕੂੜਿਆਰੇ ਕਿਉਂ ਖੂਲੈ ਗਲ ਜੇਵੜੀਆ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁੰਨ ਦਾਨ ਅਨੇਕ ਨਾਮਨ ਕਿਉਂ ਅੰਤਰ ਮਲ ਧੋਵੈ ਨਾਮ ਬਿਨਾ ਗਤ ਕੋਈ ਨਾ ਪਾਵੈ ਹੱਠ ਨਿਗ੍ਰਹਿ ਬੇਬਾਣੈ ਨਾਨਕ ਸਚ ਕਰ ਸਭ ਸਿੰਘ ਆਪੈ ਦੁਬਦਾ ਮਹਿਲ ਕੀ ਜਾਣ ਤੇਰਾ ਨਾਮ ਸੱਚਾ ਜੀਓ ਸਭ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮਿੱਠਾ ਭੁਗਤ ਲਾਹਾ ਅਣ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰਪੂਰਾ ਸੱਚ ਪਾਇਆ ਰਾਗ ਗੌੜੀ ਪੂਰਬੀ ਚਿੰਤ ਮਹੱਲਾ ਤੀਜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਧਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਖਿਨ ਭਾਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮੈਲ ਨਾ ਪਾਈਐ ਸੋ ਗੁਰ ਕਹਿ ਸੋਈ ਪਰ ਕੀ ਜੈ ਤਿਸ ਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵਿਆ ਸੁਖ ਨਾ ਪਾਏ ਨਾਨਕ ਸਾ ਧਨ ਮਿਲੈ ਮਲਾਈ ਜਿਸਨੋ ਆਪ ਮਿਲਾਏ ਧਨ ਰਹਿਣ ਸੁਹਿਲੜੀਏ ਜੀਓ ਹਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨਿਲ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕਿ ਮੇਲੀ ਗੁਰ ਕਹਿ ਸ਼ਬਦ ਸਮਾਉ ਹਰ ਗੁਣ ਸਾਰੀ ਤਾਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾ ਪਿਆਰੀ ਰਾਮ ਨਾਮ ਗਲਹਾਰੋ ਧਨ ਏਕ ਲੜੀ ਜੀਓ ਬਿਨ ਨਾ ਪਿਆਰੇ ਦੂਜੇ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵੀ ਗੁੱਤੀ ਤਾ ਫਿਰ ਮੁੱਤੀ ਤਾ ਸਾ ਧਨ ਮਹਿਲ ਨਾ ਪਾਈ ਗੁਰ ਸਬਦੇ ਰਾਤੀ ਸਜੇ ਮਾਤੀ ਅੰਡਿਨ ਰਹਿ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ

ਗੁਰ ਸਬਦਾ ਮੇਲੇ ਤਾਂ ਫਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨਸ ਰੰਗ ਰਾਤੀ ਜੀਓ ਗੁਰਸ਼ਬਦ ਵਿਚਾਰੇ ਗੁਰਸ਼ਬਦ ਵਿਚਾਰੇ ਹੋ ਮੈਂ ਮਾਰੇ ਇਨ ਬਿਦ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਈ ਹੈ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰੋ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮ ਸਾਰੇ ਜੂਏ ਜਨਮ ਨਹਾਰੇ ਗੁਰਸ਼ਬਦ ਸੇਵੇ ਸੱਚ ਸਮਾਵ ਵਿੱਚੋ ਹਉ ਮੈਂ ਮਾਰੇ ਹਰ ਕਾ ਨਾਮ ਹਿਰਦਾ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿ ਸਮਾਣੀ ਜਿਸ ਨਾ ਜਿਸ ਸਾਚਾ ਨਾਮ ਆਧਾਰੋ

ਹਾਵੈ ਬਿਨ ਫਿਰ ਬਿਨ ਫਿਰ ਕਿਉਂ ਸੁਖ ਪਾਈਐ ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ਆਪੇ ਮਿਲ ਲੈ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕਾ ਮਨ ਸਦਾ ਸੁਹਾਗਣ ਨਾ ਫਿਰ ਮਰੈ ਨਾ ਜਾਏ ਗੋੜੀ ਮਹੱਲਾ ਤੀਜਾ ਕਾਮਨ ਹਰ ਰਸ ਬੇਦੀ ਜੀਓ ਹਰ ਕੈ ਸਹਿ ਸੁਭਾਏ ਮਨ ਮੋਹਣ ਲੀਆ ਜੀਓ ਦੁਬਦਾ ਸਹਿ ਸਮਾਏ ਦੁਬਦਾ ਸਹਿ ਸਮਾਏ ਕਾਮਨ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਤ ਭਰਿਆ ਗਲਤਾਈ ਪਾਪ ਕਮਾਏ ਗੁਰਮੁਖ ਭਗਤ ਜੇ ਸਹਿ ਤੁਨ ਉਪਜਾਏ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਨ ਫਿਰੈ ਪਿਆਰੀ ਵਿਚੋ ਆਪ ਗਵਾਏ ਕਾਮਣ ਫਿਰ ਪਾਇਆ ਜੀਉ ਗੁਰ ਕੈ ਭਾਇ ਪਿਆਰੇ ਰਹਿਣ ਸੁਖ ਸੁਤੀ ਜੀਉ ਅੰਤਰ ਉਰਧਾਰੇ ਅੰਤਰ ਉਰਧਾਰੇ ਮਿਲਿਆ ਪਿਆਰੇ ਅਣਦਿਨ ਦੁੱਖ ਨਿਵਾਰੇ ਅੰਤਰ ਮਹਿਲ ਫਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇਤ ਅਪਾਰੇ ਆਵੋ ਦਇਆ ਕਰੇ ਜੀਓ ਪ੍ਰੀਤ ਮਤ ਪਿਆਰੇ ਕਾਮਣ ਬਿਨੋ ਕਰੇ ਜੀਓ ਸਚ ਸਬਦ ਸਿਗਾਰੇ ਸਚ ਸਬਦ ਸਿਗਾਰੇ ਹਉ ਮੈਂ ਮਾਰੇ ਗੁਰਮੰਕਾਰ ਸੁਹਾਰੇ ਜੁਗ ਜੁਗੇ ਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਇ ਸੰਤਾਪੀ ਕਿਸ ਆਗੈ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੇ ਮੁੰਦੇ ਆਣੀ ਭੋਲੀ ਨੀ ਗੁਣੀਆਂ ਜੀਓ ਫਿਰ ਅਗਮ ਅਪਾਰਾ ਆਪੇ ਮੇਲ ਮਿਲਿਆ ਜੀਓ ਆਪੇ ਬਖਸਣ ਹਾਰਾ ਅਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤਗੁਰ ਬੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਅੰਨ ਰਹੇ ਲਿਵਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾਥ।

ਕਰਬ ਹੈ ਧਜੀਓ ਸਬਦ ਖੇਵੜ ਵਿੱਚ ਪਾਏ ਸਬਦ ਖੇਵੜ ਵਿੱਚ ਪਾਏ ਹਰਿ ਆਪ ਲੰਘਾਏ ਨਿਬਿਧ ਉਤਰ ਧਰੀਐ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵਤ ਆਇਓ ਮਰੀਐ ਖਿਨ ਮੈਂ ਰਾਮ ਨਾਮ ਕਿਲਵੇ ਕਾਟੇ ਭੈ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਧ ਨੀ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਮੂਏ ਬਿਨ ਪਾਣੀ ਡੂ ਮੂਏ ਬਿਨ ਪਾਣੀ ਗਤ ਨਹੀਂ ਜਾਣੀ ਹੋ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣਾ ਆਪ ਧਰੈ ਕੁਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਸਾਚੀ ਵਿਚੋ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸਭ ਸੁਹਾਵੇ ਅਨਦਿਨ ਹਰ ਗੁਣ ਗਾਏ ਆਪੇ ਕਰੇ ਆਪ ਕਰਾਏ ਕਰੇ ਆਪ ਜੀਓ ਆਪੇ ਸਬਦ ਸਵਾਰੇ ਆਪੇ ਸਤਿਗੁਰ ਆਪ ਸਬਦ ਜੀਓ ਜੁਗ ਜੁਗ ਭਗਤ ਪਿਆਰੇ ਜੋਗ ਜੋਗ ਭਗਤ ਪਿਆਰੇ ਹਰੇ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬਿਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਤ ਬਲਿਹਾਰੀ ਸੱਚੇ ਵਿਟੋ ਆਪੇ ਕਰੇ ਕਰਾਏ ਗੌੜੀ ਮਹਲਾ ਤੀਜਾ ਗੁਰ ਕੀ ਸੇਵਾ ਹਰ ਪਿਰਾ ਜੀਓ ਹਰ ਨਾਮ ਧਿਆਏ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਧੰਨ ਗੁਰੂ ਨਾਨਕ ਸਾਹਿਬ ਜੀਓ। ਪੌੜੀ ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਛੱਛਾ ਚਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਛਾੜ ਸਿਆਣ ਬਹੁ ਚਤੁਰਾਈ, ਸੰਤਨ ਕੀ ਮਨ ਟੇਕ ਟਿਕਾਈ। ਛਾਰ ਕੇ ਪੁੱਤਰੀ ਪਰਮਗਤ ਪਾਈ, ਨਾਨਕ ਜਾਖੋ ਸੰਸਾਈ। ਸਲੋਕ ਜੋਰ ਜ਼ੁਲਮ ਭੂਫੂ ਲੈ ਕਨੋ, ਕਾਚੀ ਦੇ ਵਿਕਾਰ ਹਮ ਬੁੱਧ ਬੰਧਨ ਪਰੇ, ਨਾਨਕ ਨਾਮ ਛੁਟਾਰ। ਪੌੜੀ ਜੱਜਾ ਜਾਣੈ ਹੋ ਕੱਛ ਹੂਆ, ਬਾਦਿਓ ਜੋ ਨਲਨੀ ਪ੍ਰਮਸੂਆ। ਜੋ ਜਾਣੈ ਹੋ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਬਸਾ ਜੋ ਫਿਰਤਾ। ਸਾਧ ਸੰਗ ਜੈ ਹੋ ਮੈਂ ਮਾਰੀ, ਨਾਨਕ ਤਾਕੋ ਮਿਲੇ ਮੁਰਾਰੀ। ਸਲੋਕ

ਸਦਕੇ ਨਾਨਕ ਪਾਪ ਬਿਨਾਸੇ ਕਦਕੇ ਸਲੋਕ ਠਾਕ ਨਾ ਹੋਤੀ ਤਿਨਾਉਂਦਾਰ ਜੇ ਹੋ ਵਸ ਪ੍ਰਸੰਨ ਜੋ ਜਨ ਆਪਣੇ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨਵਾ ਠਾ ਹੈ ਨਾਹੀ ਜੋ ਸਗਲ ਤਿਆਗੇ ਕਹਿ ਲਪਟਾਹੀ ਠੈਕ ਠੈਕ ਮਾਇਆ ਸੰਗ ਮੂਏ ਹੁਆ ਕੇ ਕੁਸਲ ਨ ਕਥੋ ਹੂਏ ਠਾਂਡ ਪਰੀ ਸੰਤੈ ਸੰਗ ਬਸਿਆ ਅਮ੍ਰਿਤ ਨਾਮ ਤਹਾ ਜੀ ਰਸਿਆ ਠਾਕੁਰ ਆਪਣੇ ਜੋ ਮਨ ਜਨ ਪਾਇਆ ਨਾਨਕ ਹੁਆ ਕਾ ਮਨ ਸੀਤਲਾਇਆ ਸਲੋਕ ਡੰਡਾਉਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਏ ਨਹੀਂ ਜਹ ਡੇਰਾ ਤੈ ਜਾਨ ਉਹ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਇਹ ਡੇਰਾ ਕੋ ਸ਼ਰਮ ਕਰ ਘਰ ਲੈ ਜਾ ਕਾ ਤਸੂ ਨਹੀਂ ਸੰਗ ਚੱਲ ਉਹ ਡੇਰਾ ਕੀ ਸੋ ਮਿਥ ਜਾਣੈ ਜਾ ਕੋ ਰਿਸਪੂਰਨ ਭਗਵਾਨ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਾਣੈ ਡੋਲਾਇਆ ਸਲੋਕ ਢਾਣ ਲਾਗੇ ਧਰਮ ਰਾਏ ਕਿਨੈ ਨਾ ਕਾਲਿਓ ਬੰਦ ਨਾਨਕ ਉਬਰੇ ਜਾ ਭਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਟੂਡਤ ਕੈ ਫਿਰੋ ਟੂਡਤ ਅਮਨ ਮਾਹੇ ਸੰਗ ਤੁਹਾਰੈ ਪ੍ਰਭ ਸਹਿ ਬਨ ਮਨ ਕਹਾ ਫਿਰਾਏ ਢੇਰੀ ਟਾਹੋ ਸਾਧ ਸੰਗ ਅੰਬੁੱਧ ਬਿਕਰਾਲ ਸੁਖ ਪਾਵੋ ਸਹਿਜੇ ਬਸੋ ਦਰਸ਼ਨ ਦੇਖ ਨਿਹਾਲ ਢੇਰੀ ਜਮ ਜਮ ਰਹਿ ਗਰਭ ਜੋਣ ਦੁਖ ਪਾਏ ਮੋਹ ਮਗਨ ਲਪਟਤ ਰਹੇ ਹਉ ਹਉ ਆਵੈ ਜਾਏ ਟਹਿਤ ਟਹਿਤ ਅਬ ਟਹਿ ਪਰੇ ਸਾਧ ਜਨਾ ਸਰਨਾਏ ਦੁੱਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ ਨਿਕਮ ਜਾਇਓ ਦੂਤ ਪੌੜੀ ਰਾਣਾ ਰਾਤੇ ਰਾਣਾ ਨਾਣਾ ਰਣ ਤੇ ਸੀ ਜੀਐ ਆਤਮ ਜੀ ਤੈ ਕੋਏ ਹੋ ਮੈਂ ਅਣ ਸਿਉ ਲਰ ਮਰੈ ਸੋ ਸੋਭਾ ਦੂ ਹੋਏ ਮਣੀ ਮਿਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼ ਮਨੁਆ ਜੀ ਤੈ ਹਰ ਮਿਲੈ ਤੇ ਸੂਰਤਨ ਵੇਸ਼

ਆਏ ਹੁਕਮ ਹੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਧਨ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹੇ ਨਾਨਕ ਭ੍ਰਮ ਪਉ ਕਾਟੀਐ ਚੁਕੈ ਜਮ ਕੀ ਜੋ ਪੌੜੀ ਤੱਤਾ ਤਾਸਿਓ ਪ੍ਰੀਤ ਕਰ ਗੁਣਤ ਗੋਬਿੰਦ ਰਾਏ ਫਲ ਪਾਵੈ ਤਨ ਮਨ ਬਾਚਤੇ ਤਪ ਤੁਹਾਰੀ ਜਾਏ ਤ੍ਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵੈ ਮਤ ਹੋਏ ਪ੍ਰਗਾਸ ਮੈਲੀ ਪਾਵੈ ਠਾਉ ਤਾਹੂ ਸੰਗ ਨ ਧਨ ਚਲੈ ਗ੍ਰਹਿ ਜੋ ਬਣੈ ਰਾਜ ਸੰਤ ਸੰਗ ਸਿਮਰਤ ਰਹੋ ਹੈ ਤੁਹਾਰੈ ਕਾਜ ਤਾਤਾ ਕਛੂ ਨ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲੈ ਨਾਨਕ ਹਮੈ ਆਪੈ ਮਾਈ ਬਾਪ ਸਲੋਕ ਥਾਕੇ ਬਹੁ ਵਿਦ ਕਾਲ ਤੇ ਤ੍ਰਿਪ ਨ ਤ੍ਰਿਸ਼ਨਾ ਲਾਥ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਤਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਵ ਨਿਕ ਬੰਚ ਬਲ ਛਲ ਕਰੋ।

ਡਾਨੀ ਆਸ ਨਾਨਕ ਨਾਮ ਧਿਆਈਐ ਕਰਜ ਆਵੈ ਰਾਸ ਪੌੜੀ ਤਦਾ ਤਾਵ ਤਉ ਮਿਟੈ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਤੁਰਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਧਨ ਸਾਚਾ ਤੇਉ ਸਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਧੀਰ ਜਸੋ ਬਾਤੇ ਬਨਿਆ ਹਰ ਹਰ ਨਾਮ ਸਰਵਨ ਜੇ ਸੁਣਿਆ ਗੁਰਮੁਖ ਜੇ ਘਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਰ ਰੰਗ ਗੁਰਪੁਰੇ ਉਪਦੇਸਿਆ ਨਰਕ ਨਾਹੀਂ ਸਾਧ ਸੰਗ ਪੌੜੀ ਨੰਨਾ ਨਰਕ ਪਰੈ ਤੇ ਨਾਹੀ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈਂ ਨਾ ਹੋਏ ਖਪਤੇ ਨੰਨਾ

ਆਪੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦ ਅੰਤ ਜੋ ਰਾਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵਨ ਦਪਾਵੈ, ਤਾ ਸਿਉ ਮੂੜਾ ਮਨ ਹੀ ਲਾਵੈ। ਜੋ ਠਾਕੁਰ ਸਦ ਸਦਾ ਹਜੂਰੈ, ਤਾ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹੋ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌ ਦੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮਹਿ ਪਤਿਤ ਬਕਰਾਲ, ਨਾਨਕ

ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸਤਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਭਾਓ।

ਨਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਦੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋਨ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮਹਿ ਜਾਣੈ ਅਸ ਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸੂ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਇਐ ਧਰਮ ਨਾਨਕ ਤਿਸ ਮਿਲ

ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ

ਕਹਿ ਹਾਥ ਹੋਏ ਤਾਂ ਸਭ ਪਿਛਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਨਤ ਆਪਨ ਆਪ ਬਚੈ ਪਰਮੇ ਪੁੱਲਾ ਦੈ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ

ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਭ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਵਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ।

ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੁਝੇ ਸੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਚਿਸ਼ਟ ਕੀ ਸਿਸ਼ਟ ਤੂੰ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋਈ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੇ ਸੰਗ ਧਰੇ ਸੰਸਾਰ ਜਨ ਕਾ ਸੇਵਕ ਸੋਬਡ ਭਾਗੀ ਜਨ ਕੈ ਸੰਗ ਏਕ ਦਿਵ ਲਾਗੀ ਗੁਰ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਕੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਘਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਵਸਾਨਾ ਤਿਸ ਤੇ ਉਪਜਿਆ ਤਿਸ ਮੈਂ ਸਮਾਨਾ ਵਸਤ ਮੇਲ ਹੈ ਬਸਤ ਗਡਾਈ ਤਾਕੋ ਭਿੰਗ ਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਬਵੇਕ ਨਾਰਾਇਣ ਮੇਰੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕਰ ਕੇ ਸੇਵਕ ਕੇ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖਣੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਕਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਉਹ ਨਾ ਪਹੁੰਚੇ ਪ੍ਰਭ ਕੇ ਸੇਵਕ ਊਂਚ ਤੇ ਊਂਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ

ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਭੋ ਦੋ ਹਰ ਕੇ ਨਾਏ, ਦਹਿ ਦਿਸ ਧਾਬਤ ਆਵੇ ਠਾਏ, ਤਾਕੋ ਬਿਗਲ ਨ ਲਾਗੇ ਕੋਏ, ਜਾ ਕੇ ਹਿਰਦੇ ਵਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮ ਸਦਾ ਸੁਖ ਪਾਓ, ਭਾਉ ਬਿਨਸੇ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ। ਤਿਤ ਕਰ ਜਾਏ ਵਸੈ ਅਵਿਨਾਸੀ, ਕਹ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋਕਾ ਚੋਖਾ ਚਾ, ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਓ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਉਧਾਰ, ਅਨਕ ਪਾਵਨਾ ਛੂਟਨ ਹਾਰੇ, ਸਿਮਰ ਸਾਰਥ ਵੇਦ ਵਿਚਾਰੇ। ਹਰ ਕੇ ਭਗਤ ਕਰੋ ਮਨ ਲਾਏ, ਮਨ ਵੰਛਤ ਨਾਨਕ ਫਲ ਪਾਏ, ਸੰਗ ਨ ਚਾਲ ਸਤੇਰੇ ਤਨਾ, ਤੂੰ ਕਿਆ ਲਿਪਟਾਵੇ ਮੂਰਖ ਮਨ। ਸੁਤ ਮੀਤ ਕੁਟੁੰਬ ਅਰਬਨਤਾ, ਇੰਤੇ ਕਹੋ ਤੁਮ ਕਵਨ ਸਨੰਤਾ, ਰਾਜ ਰੁਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿੰਦੀ ਏ ਤਿਸ ਬੁਝੇ ਨਾ ਬਿਖਾਨਾ, ਨਾਮ ਬਿਸਾ ਨਾਨਕ ਪਛਤਾਨ। ਗੁਰ ਕੀ ਮਾਤੂ ਲੇਹੇ ਇਆਨੇ, ਭਗਤ ਬਿਨਾ ਬੜ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋ ਤੋ ਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨ ਕੇ ਕਿਲ ਵਿਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸਾਰ ਭੂਤ ਸਤ ਹਰ ਕੋ ਨਾਉ, ਸੈਟ ਸੁਭਾਏ ਇਸਨਾਨ ਕਰ ਗਾਉ, ਗੁਣ ਗਾਵ ਤੇਰੀ ਉਤਰ ਸਮੈਲ, ਫਿਨ ਸਜਾਏ ਹਉਮੈ ਬਿਖ ਫੈਲ। ਹੋ ਅਚਿੰਤ ਵਸੇ ਸੁਖ ਨਾਲ, ਸਾਸ ਗਰਾਸਰ ਨਾਮ ਸਮਾਲ, ਛਾੜ ਸਿਆਨ ਪੁਸਗਰੀ ਮਨਾ, ਸਾਧ ਸੰਗ ਪਾਵੈ ਸਚ ਧਨ। ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗੈ ਜੈਕਾਰ, ਸਰ ਨਿਰੰਤਰ ਏਕੋ ਦੇਖੋ, ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਾਲਾਹਾ, ਏਕੋ ਸਿਮਰ ਏਕੋ ਮਨਾਹਾ, ਏਕ ਇਸ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭਿਆਪ। ਅਨਕ ਵਿਸਤਾਰ ਏਕ ਤੇ ਭਏ, ਏਕ ਰਾਦ ਪਰਾ ਛਿਦ ਕਹੇ, ਮੰਤਨ ਅੰਤਰ ਏਕ ਪ੍ਰਭਰਾਤਾ, ਗੁਰਪੜ ਸਾਧ ਨਾਨਕ ਇੱਕ ਜਾਤਾ ਸਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ। ਜਾਚੰ ਜਾਚੇ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮਾਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਧ ਸਾਧ ਪ੍ਰਭ ਤੁਮੇ ਤੇ ਆਵੋ, ਚਰਨ ਕਮਲ ਸਿਉ ਲਾਗੋ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮਾਗੇ ਨਾਮ ਪ੍ਰਭ ਸਾਰ। ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ। ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੇ ਚਉ ਸਾਧ ਕੇ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਕਾਸ਼ ਦਿਨ ਲਵਲਾਗ। ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਿਨ ਕੋ ਪ੍ਰਭ ਹੋ ਦਿਆਲ, ਸਿਵ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨ ਮਰਨ ਦੁਖ ਭਰਮ ਗਿਆ। ਇਛ ਪੁੰਨੀ ਸਰਦਾ ਸਭ ਪੂਰੀ, ਰਵ ਰਿਹਾ ਸੰਸੰਗ ਹਜੂਰੀ, ਜਿਸਕਾ ਸਤਨ ਲੀਆ ਮਲਾਏ, ਨਾਨਕ ਭਗਤੀ ਨਾਮ ਸਮਾਏ। ਸਿਉ ਕੋ ਬਿਸਰੇ ਜੇ ਘਾਲ ਨ ਭਾਨੇ, ਸਿਉ ਕੋ ਬਿਸਰੇ ਜੇ ਕੀਆ ਜਾਣੇ, ਸਿਉ ਕੋ ਬਿਸਰੇ ਜਿਨ ਸਭ ਕਿਛ ਦੀਆ, ਸਿਉ ਕੋ ਬਿਸਰੇ ਜੋ ਜੀਵਨ ਜੀਆ। ਸੋ ਕਿਉ ਬਿਸਰੇ ਜਾਗਨ ਮੈਂ ਰਾਖੇ, ਗੁਰ ਪ੍ਰਸਾਦ ਕੋ ਬਿਰਲਾ ਰਾਖੇ, ਸੋ ਕੋ ਬਿਸਰੇ ਬਿਖਤੇ ਕਾਢੇ, ਜਨਮ ਜਨਮ ਕਾ ਟੂਟਾ ਗਾਢੇ। ਗੁਰਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੇ ਅਵਰਾ ਨਾਮ ਜਪਾਵੋ, ਭਗਤ ਪਾਏ ਧਰੀਏ ਸੰਸਾਰ, ਬਿਨ ਭਗਤੀ ਤਿਨ ਹੋਸੀ ਚਾਰ। ਸਰਬ ਕਲਿਆਣ ਸੂਖ ਨਿਧ ਨਾਮ, ਬੂਟਤ ਜਾਤ ਪਾਏ ਵਿਸਰਾਮ, ਸਗਲ ਤੂ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੇ ਅੰਤਰ ਇਹੀ ਸੁਆਓ, ਨੇਤਰੋ ਪੇਖ ਦਰਸ ਸੁਖ ਹੋਏ, ਮਨ ਵਿਕਸੇ ਸਾਧ ਚਰਨ ਧੋਏ। ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੇ ਸੰਗ, ਏਕ ਬਸਤੀ ਜੀ ਕਰਮਿਆ, ਗੁਰ ਪ੍ਰਸਾਦ ਨਾਮ ਜਪਦੇ ਆ। ਤਾਂ ਕਿ ਉਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਿਆਲ, ਭਗਤ ਬਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਭ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਦਾ, ਜੋ ਜੋ ਜੋਪਿਸ ਹੋਏ ਪਨੀਤ, ਭਗਤ ਪਾਏ ਲਾਭੇ ਬਨਹੀਤ, ਹਮ ਨਿਰਗੁਣ ਹਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ।
ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਿਖ ਹਰਿ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰਿ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭਾਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਰੀ ਸੁਕਰਨੀ ਸੋਭਾ ਤਨਵੰਤ, ਹਿਰਦੇ ਵਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸੁਮਤੀ ਆਪ ਆਪਨ ਕੀ ਆ ਨਾਨਕਾ, ਆਪੇ ਹੀ ਫਿਰ ਜਾ ਪਸ਼ਪਦੀ, ਜਬ ਕਾਰੇ ਕਛ ਨਾ ਦਿਸਚੇਤਾ, ਪਾਪ ਪੁੰਨ ਤਾਂ ਕਹਿਤੇ ਹੋਤਾ, ਜਬ ਤਰੇ ਆਪਨ ਸੁਨ ਸਮਾਧ, ਤਬ ਬੈਰ ਬਰੋ ਕਿਤ ਸੰਗ ਕਮਾਤ, ਜਬ ਇਸਕਾ ਪਰਨ ਚਿਹ ਨਾ ਜਾਪਤ, ਤਬ ਹਰਖ ਸੋ ਕੋ ਕਿਸੇ ਬਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਾ ਕਿਸ ਹੋਵਤ ਭਰਮ, ਆਪਨ ਖੇ ਲਾ ਵਰਤੀ ਜੈ, ਨਾਨਕ ਕਰਨੇ ਹਾਰਨ ਤੂਜੈ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕੋ ਕਿਸ ਭੋਗਨੀ, ਜਬ ਇਕ ਹਰ ਅਗਮ ਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਗੁਣ ਸਿਰ ਸ਼ਬਦ ਕਹੋ ਕਿਤ ਰਾਏ, ਜਬ ਆਪੈ ਆਪ ਆਪਣੀ ਜੋਤ ਤਰੇ, ਤਬ ਕਵਨ ਡਮਕਣ ਕਿਤ ਡਰੇ, ਆਪਨ ਚਲਤਾ ਬਾਪ ਕਰਨੇ ਹਾਰ, ਨਾਨਕ ਠਾਕਰ ਅਗਮ ਪਾਰ, ਅਵਿਨਾਸੀ ਸੁਖਾ ਭਨ ਆਸਨ, ਤੈ ਜਨਮ ਮਰਨ ਕਹ ਕਹਾ ਵਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭੇ ਕਹਿ, ਤਬ ਚਿਤਰ ਗੁਪਤ ਕੁਛ ਪੁੱਛਤ ਲੇਖੈ, ਜਬ ਨਾਥ ਨਿਰੰਜਨ ਅਗੋਚਰ ਗਾ ਦੇ, ਤਬ ਕੌਣ ਛੁਟੇ ਕੌਣ ਬੰਧਨ ਵਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਤੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਣ, ਤੈ ਕੌਣ ਕਉ ਮਾਨ ਕੌਣ ਅਭਿਮਾਨ, ਜਹਿ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕਹੁ ਕੀਸ, ਜੈ ਜੋਤ ਸਰੂਪੀ ਜੋਤ ਸੰਗ ਅਭੇ, ਤਹਿ ਕਿਸੇ ਭੂਕਮ ਤ੍ਰਿਪਤਾਵੇ, ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ, ਜੈ ਆਪਣੀ ਸੋਭਾ ਆਪਨ ਸੰਗ ਬਣਾਈ, ਤਮ ਕਵਨ ਮਾਏ ਬਾ ਮਿੱਤਰ ਸੁਤ ਭਾਈ, ਜੈ ਸਰਵ ਕਲਾ ਆਪੈ ਪਰਵੀਨ, ਤੈ ਵੇਦ ਕਿਤੇ ਕੋ ਕੋਚੀਨ, ਜਬ ਆਪਨ ਆਪ ਆਪ ਔਰ ਧਾਰੇ, ਤੋ ਸ਼ਗਨ ਅਪਸ਼ਗਨ ਕਹਾ ਵਿਚਾਰੇ, ਜੈ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕਰ ਕੌਣ ਧਈਏ ਚੇਰਾ, ਬਿਸਵਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜੈ ਅਛਲ ਅਛੇਦ ਅਭੇਦ ਸਮਾਇਆ, ਉਹਾਂ ਕਿਸੇ ਵੇ ਆਪਤ ਮਾਇਆ, ਆਪਸ ਕੋ ਆਪੇ ਆਦੇਸ਼, ਤੈ ਗੁਣ ਕਾ ਨਾਹੀ ਪਰਵੇਸ਼, ਜੈ ਏਕਾ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ, ਜੈ ਆਪਨ ਆਪ ਆਪ ਪਤਿਆਰਾ, ਤੈ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬੇ ਉਂਤ ਊਚੇ ਊਚਾ, ਨਾਨਕ ਆਪਸ ਕੋ ਆਪੇ ਪਾਹੂਚਾ, ਜੇ ਆਪ ਰਚੇ ਉਪਰ ਪੰਚ ਅਕਾਰ, ਤਹਿ ਗੁਣ ਮੈਂ ਕੀ ਨੋ ਵਿਸਤਾਰ, ਪਾਪ ਪੁੰਨ ਤੈ ਭਈ ਕਹਾਵਤ, ਕਉ ਨੁਰਕ ਕਉ ਸੁਰਗ ਬਛਾਵਤ, ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਪੈ ਭਾਰ, ਦੁਖ ਸੁਖ ਮਾਨ ਅਭਿਮਾਨ, ਅਨੇਕ ਪ੍ਰਕਾਰ ਕੀ ਯੋਗ ਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚਿਓ ਤਉ ਨਾਨਕ ਏਕੈ, ਜਹਿ ਅਵਗਤ ਭਗਤ ਹੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ, ਤੂਹੂ ਭਾ ਕਾਇਆ ਪਤਨੀ, ਉਨਕੀ ਸੋਭਾ ਉਨਹੂ ਬਨੀ, ਆਪੇ ਕੌਤਕ ਕਰੇ ਅਨਚੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਭਾਵੇ ਤਿਸ ਆਪਨ ਨਾਇ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ, ਬੇਸਮਾਰਤ ਹਾ ਅਗੰਤ ਅਤੋਲੈ, ਜਿਉ ਬਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿਦੇ ਸਟਾਰ, ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ, ਆਪੇ ਏਕ ਆਪੇ ਵਿਸਤਾਰ, ਜਾਤ ਸੁਭਾਵੇ ਤਾਂ ਸਿਸ਼ਟ ਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਹੀ ਕੁਛ ਹੋਏ, ਆਪਨ ਸੂਤ ਸਬਜੈਕਟ ਪਰੋਏ, ਜਾ ਕੋ ਪ੍ਰਭ ਜੀ ਹੋ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਭ ਦਸਤੀ ਤਤ ਕਵੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੇ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੇ ਤਿਸ ਕਉ ਨ ਮਾਰੇ, ਸੋ ਮੂਹਾ ਜਿਸ ਮਨੋ ਵਸਾਰੇ, ਤਿਸ ਤਜ ਅਵਰ ਕਹੋ ਕੋ ਜਾਏ, ਸਭ ਸਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਕੁੰਡ ਧਾਨ ਬੇਅੰਤ ਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਿਆਲ, ਸਭ ਉਪਰ ਹੋ ਬਦ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਹੋ ਬਿਆਪ,
ਪ੍ਰਤਪਾਲੇ ਜੀਅਨ ਬਹੁ ਪਾਤ ਜੋ ਜੋ ਰਸੇ ਤਿਸੇ ਤੇ ਆਤ ਜਿਸ ਭਾਵੇ ਤਿਸ ਲਈ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨਧਾ ਗਾ ਹਰ ਇੱਕ ਨਾਏ ਤਿਸ ਕੀ ਆਸਣ ਬਿਰਥੀ ਜਾਏ ਸੇਵਕ ਹੋ ਸੇਵਾ ਬਨਿਆਏ ਹੁਕਮ ਬੂਈ ਪਰਮਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈਰ ਅੰਦਰ ਪੂਜਾ ਗੁਰ ਕੈ ਪੈਰੈ ਦੁਖ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਧਰਨ ਕਾ ਇਹੋ ਸੁਆਓ ਆਠ ਪ੍ਰਭ ਵੇਖੋ ਨੇਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਨ ਪਦੇ ਸਿਰ ਦੇਵ ਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਥ ਬਲਤ ਦਿਓ ਦਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸੱਚ ਪ੍ਰੀਖਿਆ ਮਨ ਤਾਂ ਨਾਮ ਜਪੋ ਲਿਬਲਾਏ ਦੁੱਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਪੈ ਖੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੌਰ ਨਾ ਆਵੇ ਜਾਹੇ ਤਿਸਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕਉ ਨ ਪਹੁੰਚਣ ਹਾਰ ਸਿਰ ਉਪਰ ਡਾਂਡਾ ਕਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਤ ਸ੍ਰੇਸ਼ਟ ਚਰਨ ਕਮਲ ਜਾ ਕਾ ਆਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਯੰਤਰ ਜਾਮੀ ਪੁਰਖ ਪ੍ਰਧਾਨ ਜਿਸਵਨ ਵਸੇ ਸੁਹੋਤ ਨਿਹਾਲ ਤਾ ਕੇ ਨਿਕਣਾ ਆਪਦ ਕਾਲ ਅਮਰ ਪਏ ਅਮਰਾਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨੇਕ ਰੰਗ ਨਾਨਾ ਦਿਸਟਾ ਹੈ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਨਾਦ ਕਹਿਣ ਨਾ ਜਾਈ ਅਚਰਜ ਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮੈਂ ਆਕਾਸ ਪਿਆਲ ਸਰਬ ਲੋਕ ਪੂਰਨ ਕਰ ਪ੍ਰਤਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਣੀ ਵਸ ਸੰਤਰ ਮਾਹੇ ਚਾਰ ਕੁੰਡ ਦੈ ਦਿਸੇ ਸਮਾਏ ਤਿਸਤੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਸੂ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬਹੂ ਡੋਲੇ ਸਰਬ ਕਲਾਕਾਰ ਖੇਲੇ ਖੇਲ ਮੂਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਇਹ ਵੇ ਸਾਧ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੋ ਸੁਭ ਬਚਨ ਸਰਬੇ ਆਪੀ ਰਾਮ ਸੰਗ ਰਚਨ ਜਿਨ ਜਾਤਾ ਤੇ ਸਿਕੀ ਹੈ ਰੈਤ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾ ਬਣਹਾਰ ਪ੍ਰਭ ਜਾਨੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗੜੀ ਉਤਪਤ ਜਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕੰਕਾਰ ਅਨੇਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਆਏ ਇੱਕ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਾਸੇ ਆਪ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨਾ ਪਿਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪ ਜਸ ਆਪ ਹੀ ਸੁਣਾ ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮਦ ਅਲਿਪਤੋ ਰਹੇ ਜੋਗ ਚ ਕਹਿਣਾ ਸੋ ਆਪੈ ਕਹੇ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾਂ ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾਂ ਕੀ ਗਤ ਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰ ਦੇ ਭਗਵੰਤ
ਧਨ ਧਨ ਧਨ ਜਨ ਆਇਆ ਜਿਸ ਪਰ ਸਾਸਵ ਜਗਤ ਰਾਇਆ ਜਨ ਆਵਣ ਕਾ ਇਹੋ ਸੁਆਉ ਜਨ ਕੇ ਸੰਚਿਤਾ ਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਤੇ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੈ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬਨਮ ਨਿਮਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਾਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਰ ਕਹਿ ਭਰ ਲੇ ਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਅਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਸਪੀਓ ਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਇਹ ਰਤਨ ਸੁਨ ਕਮਾਵਤ ਹੋਤ ਉਧਾਰ ਆਪ ਤਰੇ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਬਾਜੇ ਸੁਨ ਸਨ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨ ਕੇ ਸਾਥੇ ਸਰਨ ਜੋਗ ਸੁਧ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਵੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਬਿਕਾਪ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਵਨ ਬਸੇ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਭਗਤ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬੌਰ ਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਸਤੀ ਏਕ ਦਿਸਟੇਤਾ ਇਹ ਫਲ ਤੇ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾ ਕੀ ਕਥ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜੰਤੇ ਛੋਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸਵਨ ਬਸੇ ਸੁਨ ਲਾਇ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਕਾ ਦੁਖ ਨਵਾਰੇ ਦੁਰਲਭ ਦੇਹ ਤਤਕਾਰ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਣੀ ਦੁਖ ਰੋਗ ਬਿਨਸੈ ਭੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜਲਥਲ ਮਈਅਰ ਪੂਰਿਆ ਸਵਾਮੀ ਸਿਰਜਨ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭੋ ਕਰੋ ਬੰਦਨਾ ਧਿਆਏ ਗੁਰ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕੁਛ ਹੋਏ ਚਾਰ ਵਰਨ ਦੈ ਦਿਸ ਭਰਮਿਓ ਤਿਸ ਬਿਨ ਅਵਰ ਨ ਕੋਏ ਵੇਦ ਪੁਰਾਣ ਸਿਮਰਤ ਸੁਨੇ ਬਹੁਵਿਧ ਕਰੋ ਵਿਚਾਰ ਪਤਿਤ ਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਣ ਹਾਰ ਤਿਸ ਬਿਨ ਅਵਰ ਨ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ

ਲਾਏ ਭਰਮ ਘਟੀਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਨਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੇ ਜੀਵਨ ਮਿਲੇ ਬਿਨਸੇ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੇ ਤੋਟਾ ਹਿਰੇ ਹਰ ਦਰਗੇ ਪਤਵੰਤ ਰਾਮ ਨਾਮ ਤਨ ਸੰਚਵੇ ਸਾਚ ਸਹੁ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੇ ਚੀਤ ਸਲੋਕ ਤੀਨ ਬਿਆਪਿਆ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਪੌੜੀ ਤਿਰਤੀਏ ਤੈ ਗੁਣ ਵਿਖੇ ਫਲ ਕਬੁਲ ਉਦੂ ਕਾ ਨੀਚ ਨਰਕ ਸੁਰਗ ਭਰਮ ਤੋ ਖਣੋ ਸਦਾ ਸੰਘਾਰੇ ਨੀਚ ਹਰਕ ਸੋਖ ਸਹਿਸਾ ਸੰਸਾਰ ਹੋ ਹੋ ਕਰਤ ਬਿਆਏ ਜਿਨਕੀ ਏ ਤਿਸੇ ਨਾ ਜਾਣਨੀ ਤਿਥ ਬਹਿ ਇਨਕ ਉਪਾਏ ਆਦ ਬਿਆਦ ਉਪਾਦ ਰਸ ਕਬੂ ਨ ਛੂਟੇ ਤਾਪ ਪਾਰ ਬ੍ਰਹਮ ਪੂਰਨ ਤਨੀ ਨਹਿਬੂ ਜੈ ਪਰਤਾਪ ਮੋਹ ਭਰਮ ਬੂਡਤ ਕਣੋ ਮਹਾਨਰਕ ਮਹਬਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੁੜ ਸੋਏ ਜਿਨ ਸਜਿਆ ਅਭਿਮਾਨ ਚਾਰ ਪਦਾਰਥ ਅਸਿਧ ਭਜ ਨਾਨਕ ਹਰ ਨਾਮ ਪੌੜੀ ਚਰਥ ਚਾਰੇ ਬੇਦ ਸੁਣ ਸੋ ਦੋ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਵਾਰੇ ਦੁਖਰੇ ਟੁੱਟੇ ਅਨਕ ਕਲੇਸ਼ ਮੀ ਛੁੱਟੇ ਜਮ ਕੇ ਛੁੱਟੇ

ਸੁਚ ਨਿਰਮੰਜਨ ਖੋਜਤੇ ਸੁਖ ਸਾਗਰ ਗੋਪਾਲ, ਮਨ ਨਿਰਮਲ ਪੂਜਲਾ ਹੋਏ ਨਾਨਕ ਸਾਧਰ ਵਾਲ ਸਲੋਕ। ਪੰਚ ਵਿਕਾਰ ਮਨ ਮੈਂ ਵਸੇ ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ ਪੌੜੀ। ਪੰਚਮ ਪੰਚ ਪ੍ਰਧਾਨ ਤੇ ਜੈ ਜਾਨੋ ਪਰ ਪੰਚ, ਕੁਸਮ ਬਾਸਪੋ ਰੰਗ ਘਣੋ ਸਭ ਮਿਥਿਆ ਬਲਵੰਚ। ਨਾਮ ਜਾਪੇ ਨਹਿ ਬੂਜੀਏ ਨਹਿ ਕੁਛ ਕਰਤ ਵਿਚਾਰ, ਸਵਾਦ ਮੋਹ ਰਸ ਭੇਦਿਓ ਅਗਿਆਨ ਰਚਿਓ ਸੰਸਾਰ। ਜਨਮ ਮਰਨ ਬਾਅਦ ਚੋਣ ਪ੍ਰਮਣ ਕੀਨੇ ਅਨਕ ਅਨੇਕ, ਰਚਨ ਹਾਰ ਨਾ ਸਿਮਰਿਓ ਮਨ ਨਾ ਵਿਚਾਰ ਵਿਵੇਕ। ਭਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ, ਨਾਨਕ ਬਿਰਲੇ ਪਾਈਏ ਜੋ ਨਾ ਰਚੇ ਪਰਪੰਚ। ਸਲੋਕ ਖਟ ਸਾਸ਼ਤਰ ਉਚੋ ਕਹੇ ਅੰਤ ਨ ਪਾਰਾ ਵਾਰ, ਭਗਤ ਸੋਏ ਗੁਣ ਗਾਮ ਦੇ ਨਾਨਕ ਪ੍ਰਭ ਕੇ ਦੁਆਰ ਪੌੜੀ। ਖਸ਼ਟਮ ਖਟ ਸਾਸ਼ਤਰ ਕਰੈ ਸਿਮਰਤ ਕਥੇ ਅਨੇਕ, ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ। ਨਾਰਦ ਮੁੰਜਨ ਸੁਖ ਬਿਆਸ ਜਿਸ ਗਾਵਤ ਗੋਬਿੰਦ, ਰਸਗੀ ਦੇ ਹਰ ਸਿਓ ਬਿਦੇ ਭਗਤ ਰਚੇ ਭਗਵੰਤ। ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਿਆਲ, ਚਰਨ ਕਮਲ ਮੰਤਨ ਵਸੇ ਦਰਸ਼ਨ ਦੇਖ ਨਿਹਾਲ। ਲਾਭ ਮਿਲੇ ਤੋਟਾ ਹਿਰੇ ਸਾਧ ਸੰਗ ਲਿਬ ਲਾਏ, ਖਾਟ ਖਜਾਨ ਗੁਣ ਨਿਧ ਹਰ ਨਾਨਕ ਨਾਮ ਧਿਆਏ। ਸਲੋਕ ਹਰ ਸਤ ਹਰ ਸੰਤ ਮੰਡਲ ਹਰ ਜਸ ਕਥੈ, ਬੋਲੋ ਸਤ ਸੁਭਾਏ ਨਾਨਕ ਮਨ ਸੰਤੋਖੀਏ, ਇੱਕ ਸਿਉ ਲਿਬ ਲਾਏ ਪੌੜੀ। ਸਪਤਮ ਸੰਚੋ ਨਾਮ ਧਨ ਟੂਟੀ ਨ ਜਾਹੇ ਭੰਡਾਰ, ਸੰਤ ਸੰਗਤ ਮੈਂ ਪਾਈਏ ਅੰਤ ਨ ਪਾਰਾ ਵਾਰ। ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਏ, ਦੁਖ ਹਰੇ ਪਵਜਲ ਤਰੇ ਮਨ ਚਿੰਦਿਆ ਫਲ ਪਾਏ। ਆਠ ਪੈਰ ਮਨ ਹਰ ਜਪੇ ਸਫਲ ਜਨਮ ਪ੍ਰਵਾਣ, ਅੰਤਰ ਬਾਹਰ ਸਦਾ ਸੰਗ ਕਰਨੇ ਹਰ ਪਛਾਣ। ਸੋ ਸਾਜਨ ਸੋ ਸਖਾਮੀ।

ਨਾਨਕ ਨਾ ਸਿਮਰੇ ਓ ਮੋਹਿਓ ਸੋਧ ਵਿਕਾਰ, ਨਾਨਕ ਨਾਮ ਵਿਸਾਰੀਏ ਨਰਕ ਸੁਰਗ ਅਵਤਾਰ। ਪੌੜੀ ਨੌਵੀਂ ਨਵੇਂ ਛਿਦਰ ਅਪਵੀਤ, ਹਰ ਨਾਮ ਨ ਜਪੇ ਕਰਤ ਬਪਰੀਤ। ਪਰਤਰੀਆ ਰਮੈ ਬਕੇ ਸਾਧ ਨਿੰਦ, ਕਰਨ ਸੁਨੀ ਹਰ ਜਸ ਬਿੰਦ। ਹਿਰਹੇ ਪਰ ਦਰਬ ਉਦਰ ਕੇ ਤਾਈ, ਅਗਨ ਨਿਬਰੇ ਤਿਸ਼ਨਾ ਨ ਬਜਾਈ। ਹਰ ਸੇ ਬਾਬੇ ਨੇ ਫਲ ਲਾ ਗਈ, ਨਾਨਕ ਪ੍ਰਭੇ ਸਤਮਰਚ ਮੈਂ ਅਭਾਗੇ ਸਲੋਕ। ਬਹਿ ਦੇ ਸਿਖੋ ਜਿਤ ਮੈਂ ਫਿਰਿਓ, ਜਿਤ ਦੇਖਿਓ ਤਤ ਸੋਏ। ਮਨ ਵਸਿਆ ਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੌੜੀ ਦਸਵੇਂ ਦਸ ਜੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪਦੀ ਨੇ। ਕਰਨੀ ਸੁਣੀਏ ਜਸ ਗੋਪਾਲ, ਨੈਨੀ ਭੇਖਤ ਸਾਧ ਦਿਆਲ। ਰਸਨਾ ਗੁਣ ਗਾਵੇ ਬੇਅੰਤ, ਮਨ ਵੈ ਚਿਤ ਵੈ ਪੂਰਨ ਭਗਵੰਤ। ਹਸਤ ਚਰਨ ਸੰਤ ਟਹਿਲ ਕਮਾਈਏ, ਨਾਨਕ ਇਹ ਸੰਜਮ ਪ੍ਰਭ ਕਿਰਪਾ ਤੇ ਪਾਈਏ। ਸਲੋਕ ਏਕੋ ਇੱਕ ਬਖਾਨੀਐ, ਬਿਰਲਾ ਜਾਣੇ ਸਵਾਦ। ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਬਸਮਾਦ। ਪੌੜੀ ਇਕਾਦਸੀ ਨਿਕਟ ਪੇਖੈ ਹਰ ਰਾਮ, ਇੰਦਰੀ ਬਸਕਰ

ਨਾਏ। ਸਮੈ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਸਲੋਕ। ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ, ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ। ਦੁਆਦਸੀ ਦਾਨ ਨਾਮ ਇਸਨਾਨ, ਹਰ ਕੇ ਭਗਤ ਕਰੋ ਤਜਮਾਨ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੇ ਕੀਰਤਨ ਪ੍ਰਵਰੰਗ। ਕੋਮਲ ਬਾਣੀ ਸਭ ਕੋ ਸੰਤੋਖੇ, ਪੰਚ ਭੂ ਆਤਮਾ ਹਰ ਨਾਮ ਰਸ ਭੋਖੈ। ਗੁਰਪੂਰੇ ਤਹਿ ਨਸ਼ਿਓ ਪਾਈਐ, ਨਾਨਕ ਨਾਮ ਰਪਤ ਫਿਰ ਜੋਨ ਨਾ ਆਈਏ ਸਲੋਕ। ਤੀਨ ਗੁਣਾ ਮੇ ਵਿਆਪਿਆ ਪੂਰਨ ਹੋਤ ਨ ਕਾਮ, ਪਤਿਤ ਧਾਰਨ ਮਨ ਵਸੇ ਨਾਨਕ ਛੁਟੇ ਨਾਮ ਪੌੜੀ। ਤਰੌਸਦੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਹਰ ਹਰ ਭਜਨ ਨ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖਮ ਨਗਾਇਓ। ਹਰਖ ਸੋ ਕਾ ਦੇ ਕਰ ਬਾਧਿਓ, ਦੀਰਘ ਰੋਗ

ਚਾਰ ਕੁੰਟ ਚੌਦਾਂ ਭਵਨ ਸਗਲ ਵਿਆਪਤ ਰਾਮ, ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ਪੌੜੀ। ਚੌਦਾਂ ਚਾਰ ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ, ਦਸੇ ਦਿਸਾ ਰਿਹਾ ਪ੍ਰਭ ਏਕ, ਧਰਨ ਅਖਾ ਸਮੈ ਪ੍ਰਭ ਵੇਖ। ਜਲ ਥਲ

ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾਗਮਨ ਆਪ ਤਰਿਆ ਕੁਟੁੰਬ ਸਿਉ ਗੁਣ ਗੋਬਿੰਦ ਪ੍ਰਭ ਰਵਣ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਸਲੋਕ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭੇ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਕਰਨ ਕਾਰਨ ਸਮਰੱਥ ਜੀ ਜੰਤ ਦੇ ਆਲ ਪ੍ਰਭ ਸਭ ਉਪਰ ਜਾ ਕਾ ਹੱਥ ਗੁਣ ਦਾਨ ਗੋਬਿੰਦ ਗੁਰ ਕੀ ਅਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸਕਾਰ ਅਕਥ ਕਥਾ ਨਹੀਂ ਬੂਝੀਏ ਸਿਮਰੋ ਹਰ ਕੇ ਚਰਨ ਪਤਿਤ ਉਧਾਰਨ ਅਨਾਥ ਨਾਥ ਨਾਨ ਪ੍ਰਭ ਕੀ ਸਰਨ ਸਲੋਕ ਦੁਖ ਵਿੰਸੇ ਸਹਿਸਾ ਗਿਓ ਸਰਨ ਗਈ ਹਰ ਰਾਏ ਬਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ

ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ ਏਕ ਦਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਚ ਅੰਮ੍ਰਿਤ ਹੈ ਹਰ ਊਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਉਮੈ ਮਾਇਆ ਸਭ ਵਿਖੈ ਨਿਤ ਜਗ ਤੋਟਾ ਸੰਸਾਰ ਲਾਹਾ ਹਰ ਤਨ ਕਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮੈਲ ਬਖ ਉਤਰੇ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਸੋਦਰਤ ਮਿਲੇ ਜੋ ਮਿਲ ਰਹੇ ਹਰ ਮਿਲਨੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਚ ਸੱਚਾ ਗੋਸਾਈ ਤੁਧਨੂੰ ਸਭ ਧਿਆਏ ਦੇ ਸਭ ਲੱਗੇ ਤੇਰੀ ਪਾਈ ਤੇਰੀ ਸਿੱਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾਂ ਨੂੰ ਫਲ ਪਾਏ ਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ

ਜਿਨ ਸਲਾਹਣ ਸੇ ਮਰੇ ਖਪ ਜਾਵੇ ਸਭ ਅਪਵਾਦ, ਜੇ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ, ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ ਹਰ ਮੁਖ ਬੋਲੀ, ਸਭ ਦੁੱਖ ਪਰ ਹਰੀ ਪੌੜੀ। ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ, ਜਿਨੀ ਤੂੰ ਇੱਕ ਮਨ ਸੱਚ ਤੇ ਆਇਆ, ਤਿਨਖਾ ਸਬਦ ਦੁੱਖ ਗਵਾਇਆ। ਤੇਰਾ ਸਰੀਕ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ, ਤੂੰ ਜੇਵੜ ਦਾ ਤਾਂ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਸ਼ਲੋਕ ਮਹੱਲਾ ਚੌਥਾ, ਮਨ ਅੰਤਰ ਹਉ ਮੈਂ ਰੋਗ ਹੈ ਪਰ ਭੂਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ, ਮੰਤਨ ਰੱਤਾ ਰੰਗ ਸਿਉ ਗੁਰਮੁਖ ਹਰ ਗੁਣ ਤਾਸ, ਜੇ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ। ਤੂੰ ਕਰਤਾ ਪੁਰਖ ਅਗਮ ਹੈ ਕਿਸ ਨਾਲ ਤੂੰ ਵੜੀਐ, ਤੂੰ ਜੇਵੜ ਹੋਏ ਸੋ ਆਖੀਏ ਤੂੰ ਜੇਹਾ ਤੋ ਹੈ ਪੜੀਐ, ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪ੍ਰਗਟੜੀਐ, ਤੂੰ ਸੱਚਾ ਸਭ ਦਾ ਖਸਮ ਹੈ ਸਭ ਦੂ ਤੂੰ ਚੜੀਐ, ਤੂੰ ਕਰੇ ਸੋ ਸੱਚਾ ਹੋਏ ਸ਼ਿਵ ਤੋਂ ਕਾਇਤ ਘੜੀਏ। ਸਲੋਕ ਮਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਪ੍ਰੇਮਿਕਾ ਅੱਠੇ ਪਹਿਰ ਲਗਨ, ਜਾਂ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ। ਮਹੱਲਾ ਚੌਥਾ, ਜਿਨ ਅੰਤਰ ਪ੍ਰੀਤ ਪ੍ਰੇਮ ਕੀਏ ਜੇ ਬੋਲਣ ਤੇ ਮੇ ਸੁਹਾਨ, ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਰਨ ਪੌੜੀ। ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਾਹੀ, ਤੂੰ ਕਰੇ ਸੋ ਸੱਚਾ ਭਲਾ ਹੈ ਗੁਰ ਸ਼ਬਦ ਬੁਝਾਹੀ, ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਦ ਤੇ ਆਹੀ, ਸਭ ਜੀ ਤੇਰੇ ਤੂੰ ਸਭ ਦਾ ਤੂੰ ਸਭ ਛਾੜਾਹੀ। ਸਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ, ਗੁਰ ਤੁੱਠੇ ਸੱਜਣ ਮੇਲਿਆ ਜਨ ਨਾਨਕ ਸੁਖ ਸਵਨ। ਮਹੱਲਾ ਚੌਥਾ, ਸਤਿਗੁਰ ਦਾ ਤਾਂ ਦਿਆਲ ਹੈ ਜਿਸ ਨੂੰ ਦਿਆ ਸਦਾ ਹੋਏ, ਸਤਿਗੁਰ ਅੰਦਰੋਂ ਨਰਵਾਇਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ।

ਸਤਿਗੁਰੂ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੂ ਕਿਛ ਗੁਜਾਣਾ ਹੋਏ ਪੌੜੀ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜੇ ਸਾਹਿਬ ਭਾਵੇ ਤਿਸ ਬਖਸ਼ ਲਏ ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜਿਸਨੂੰ ਸਤਿਗੁਰ ਮੇਲੇ ਸੋ ਗੁਣ ਰਵੇ ਗੁਣ ਆਖ ਬਖਾਣੀ। ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ। ਸ਼ਲੋਕ ਮਹੱਲਾ ਚੌਥਾ। ਹਰਿ ਸਰਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉ ਮੈਂ ਭਾਰ। ਜਿਨ ਗੁਰਮੁਖ ਹਰ ਅਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ ਹਰ, ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੂੰ ਸਦਾ ਸਦਾ ਨਮਸਕਾਰ। ਜਿਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜੀਅਣ, ਆਪੇ ਆਕਾਸ਼ ਵਿੱਚ ਆਪੇ ਜੰਤ ਪਾਇਨ, ਮੁਖ ਆਪੇ ਦੇ ਗਰਾਸ। ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਜਿਨ ਨਾਨਕ ਨਾਮ ਧਿਆਏ ਤੂੰ, ਸਭ ਕਿਲਬਿਕ ਕੱਟੇ ਤਾਸ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਜੋ ਤੁਧ ਸੱਚ ਸਲਾਹਿ ਦੇ, ਤਿਨ ਜਮ ਕੰਕਰ ਨੇੜ ਨਾ ਆਵੇ। ਤਿਨਕੇ ਮੁਖ ਦਰ ਉਜਲੇ, ਜਿਨ ਹਰ ਹਿਰਦੇ ਸੱਚਾ ਭਾਵੇ। ਕੂੜਿਆਰ ਪਚਾਹਾਂ ਸੱਟੀਅਨ, ਕੂੜ ਹਿਰਦੇ ਕਪਟ ਮਹਾਂ ਦੁੱਖ ਪਾਵੇ। ਮੂੰਹ ਕਾਲੇ ਕੂੜਿਆਰਿਆਂ, ਕੂੜਿਆਰ ਕੂੜੋ ਹੋਏ ਜਾਵੇ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ, ਤਿਨ ਅੰਮ੍ਰਿਤ ਫਲ ਹਰ ਪਾਏ। ਉਹਨਾਂ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗਹਿ ਸੱਚੇ ਭੈਣ ਆਏ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ, ਉਹ ਜਿਹਾ ਬੀਜੇ ਤੇਹਾ ਫਲ ਖਾਏ। ਜਾਂ ਸਤਿਗੁਰ ਸਰਾਫ ਨਜ਼ਰ ਕਰ ਦੇਖੇ, ਸੁਹਾਗੀਰ ਸਭ ਉਗੜ ਆਏ। ਓਏ ਜਿਹਾ ਚਿਤ ਵਿਤ ਨਿਤ ਤੇਹਾ ਤਾਇਨ, ਉਹ ਤਿਹਾ ਜਿਹਾ ਦਈ ਬਜਾਏ। ਨਾਨਕ ਦੋਹੀ ਖਸਮ ਵਰਤੇ, ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੇ। ਨਿਤ ਕਰ ਕਰ ਦੇਖੇ ਚਲਤ ਸੁਭਾਏ, ਮਹੱਲਾ ਚੌਥਾ। ਇੱਕ ਮਨ ਇੱਕ ਮਨ ਇੱਕ ਵਰਤ ਦਾ, ਜਿਤ ਲੱਗੇ ਸੋ ਥਾਂ ਪਾਏ। ਕੋਈ ਗੱਲਾਂ ਕਰੇ ਕਨੇਰੀਆਂ, ਜੇ ਕਰਬਤ ਹੋਵੇ ਸਾਈ ਖਾਏ। ਮਿਨ ਸਤਿਗੁਰ ਸੋ ਜੀ ਨਾ ਪਵੇ, ਅਹੰਕਾਰ ਨਾ ਵਿੱਚੋਂ ਜਾਏ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਤਦ ਤੱਡੇ ਘਰ ਘਰ ਮੰਗਾਏ। ਕੂੜ ਠੱਗੀ ਗੁੱਝੀ ਨਾ ਰਹੇ, ਮੁਲੰਮਾ ਪੈਜ ਲਹਿ ਜਾਏ। ਜਿਸ ਹੋਵੇ ਪੂਰਬ ਲਿਖਿਆ, ਤੇ ਸਤਿਗੁਰ ਮਿਲੇ ਪ੍ਰਭ ਆਏ। ਜੇ ਉਹ ਲੋਹਾ ਪਾਰਸ ਭੇਟੀਏ, ਮਿਰ ਸੰਗਤ ਸੁਵਰਨ ਹੋਏ ਜਾਏ। ਜੇ ਨਾਨਕੇ ਪ੍ਰਭ ਤੂਤਣੀ, ਜੋ ਭਾਵੇ ਤਿਵੇ ਚਲਾਏ ਪੌੜੀ। ਜਿਨ ਹਰ ਹਿਰਦੇ ਸੇਵਿਆ, ਤਿਨ ਹਰ ਆਪ ਮਿਲਾਏ। ਗੁਣ ਕੀ ਸਾਜ ਤੇ ਸਿਓ ਕਰੀ, ਸਭ ਔਗਣ ਸ਼ਬਦ ਜਲਾਏ। ਔਗਣ ਬਿਕਣ ਪੱਲਰੀ, ਜਿਸ ਦੇਸ ਸੱਚੇ ਪਾਏ। ਬਲਿਹਾਰੀ ਗੁਰੇ ਆਪਣੇ, ਜਿਨ ਔਗਣ ਮੇਟ ਗੁਣ ਪ੍ਰਗਟੇ ਆਏ। ਬੜੀ ਵਡਿਆਈ ਵੱਡੇ ਕੀ, ਗੁਰਮੁਖ ਆ ਲਾਏ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਚ ਬੜੀ ਵਡਿਆਈ, ਜੋ ਆਂਦਿਨ ਹਰ ਹਰ ਨਾਮ ਤੇ ਆਵੇ। ਹਰ ਹਰ ਨਾਮ ਰਮਤ ਸਚ ਸੁੰਜਮ, ਹਰ ਨਾਮੇ ਹੀ ਤ੍ਰਿਪਤ ਆਵੇ। ਹਰ ਨਾਮ ਤਾਣ ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੇ। ਜੋ ਜਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਾ ਆਪੇ ਖਾਵੇ। ਨਰਕ ਘੋਰਮੋ ਕਾਲੇ ਖੜਿਆ, ਜੋ ਤਸਕਰ ਪਾਏ ਗਲਾਵੇ। ਫਿਰ ਸਤਿਗੁਰ ਕੀ ਸਰ ਨਹੀਂ ਪਵੇ, ਤਾਂ ਉਭਰੇ ਜੇ ਹਰ ਹਰ ਨਾਮ ਤੇ ਆਵੇ। ਹਰ ਬਾਤਾਂ ਆਖ ਸੁਣਾਏ, ਨਾਨਕ ਹਰ ਕਰਤੇ ਇਹ ਵੇ ਭਾਵੇ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਖਮਾਇਆ। ਉਸ ਅੰਦਰ ਕੂੜ ਕੂੜੋ ਕਰ ਬੂਝੇ, ਅਣਹੋਂਦੇ ਝਗੜੇ ਦਈ ਉਸਨੇ ਗਲ ਪਾਇਆ। ਉਹ ਗਲ ਫਰੋਸੀ ਕਰੇ ਬਹੁਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ।
ਉਹ ਘਰ ਘਰ ਹੰਡੇ ਜਿਉ ਰੰਨ ਦੁਹਾਗਣ, ਉਸ ਨਾਲ ਬੂਹ ਜੋੜੇ ਉਹ ਵੀ ਲੱਛਣ ਲਾਇਆ। ਗੁਰਮੁਖ ਆਏ ਸੋ ਲਿਪਤੋ ਵਰਤੇ, ਉਸਕਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ, ਸੋ ਭਲਾ ਨਾਹੀ ਪੰਚੋ, ਉਹਨਾਂ ਲਾਹਾ ਮੂਲ ਸਭ ਗਵਾਇਆ। ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ, ਮਨਮੁਖਾ ਉਹ ਬੇਲਾ ਹੱਥ ਨ ਆਇਆ ਪੌੜੀ। ਸੱਚ ਸੱਚਾ ਸਭ ਤੂੰ ਵੱਡਾ ਹੈ, ਜੋ ਲਏ ਦੇ ਸਤਿਗੁਰ ਟਿੱਕੇ। ਜੋ ਸਤਿਗੁਰ ਜਿਸ ਸਿਧਿਆਏ ਦਾ, ਸੱਚ ਸੱਚਾ ਸਤਿਗੁਰ ਇੱਕੇ। ਸੋਈ ਸਤਿਗੁਰ ਪੁਰਖ, ਜਿਨ ਪੰਜੇ ਦੂਤ ਕੀਤੇ ਬਸਤ ਛਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤੇਰੇ ਅੰਤਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਓਏ ਬੋਲੇ ਕਿਸੇ ਨਾ ਭਾਵਣੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਇਆ, ਮਨਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲਾ ਨੂੰ, ਹਰ ਭਾਵੇ ਸੋ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਪੁਰਖ ਦਾ, ਹਰ ਕਰਤੇ ਮਾਰ ਕੜਾਇਆ। ਕਿਰਸਾਣੀ ਜਮੀ ਭੋ ਕਰ, ਹਰ ਬੋਹਲ ਬਖਸ਼ ਜਮਾਇਆ। ਤਿਨਕਾ ਕਾੜਾ ਲੇਸਾ ਸਭ ਲਾਹਿਨ, ਜਿਨ ਸਤਿਗੁਰ ਪੁਰਖ ਤੇ ਆਇਆ। ਜਿਨ ਨਾਨਕ ਨਾਮ ਰਾਧਿਆ, ਆਪ ਤਰਿਆ।

ਰਾਤੀ ਉਗੇ ਦੱਬਿਆ ਨਵੇ ਸੋਤ ਸਭ ਟੇਲਾ ਮਨਮੁੱਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾਂ ਦਾ ਆਖਿਆ ਪੁਰਖ ਬਾਦੇ ਸੇ ਅਪਵਿੱਤ ਅਭੇਦ ਖਲਾ ਕਮਾਮ ਕਾਬ ਬਿਆ ਸੇ ਕੁਸੁਦ ਨਰ ਜੇ ਸੋਰਾਂ ਪੁੱਛ ਚਲਾ ਸਤਿਗੁਰ ਕੇ ਆਖੀਏ ਜੋ ਚੋਲੇ ਜੋ ਸਤਿਗੁਰ ਪਰ ਪਲ ਪਲਾ ਜੋਰਾ ਪੁਰਖ ਸਭ ਆਪ ਪਾਇਨ ਹਰ ਖੇਲ ਸਭ ਖੇਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਹ ਅਥਾਹ ਹੈ ਉਤੁਲ ਕਿਉਂ ਤੁਲੀ ਹੈ ਸੇ ਪੜਭਾਗੀ ਜੇ ਦੁੱਧ ਧਿਆਏ ਦੇ ਜਿਨ ਸਤਿਗੁਰ ਮਿਲੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਤਿਗੁਰ ਕੀਰੀ ਸੇ ਹੋਰ ਕੱਚ ਪਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ ਉਹ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੂੰ ਚਖ ਮਰਦੇ ਕੜੀਏ ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੁ ਸੇਵਾ ਘਾਲੇ ਜਿਨ ਅੰਤਰ ਕਪਟ ਵਿਕਾਰ ਝੂਠ ਹੋ ਆਪੇ ਸੱਚੇ ਵਖ ਕੱਢੇ ਜਮਜਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ ਕੂੜੇ ਆਰ ਨਾ ਲੱਭੀ ਕਿਤੇ ਥਾਂ ਪਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸਿਖਾਵੇ ਨਾਹੀ ਤਿਨਾਂ ਮੂੰਹ ਭਲੇਰੇ ਫਿਰੇ ਦਈ ਗਾਲੇ ਜਿਨ੍ਹਾਂ ਅੰਤਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚ ਕਵੇ ਰਾਏ ਅਨ ਮੁਖ ਬੇਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਂ ਰੱਖੇ ਉਹ ਆਪ ਵਰਤੇ ਆਪਣੀ ਵਥਨਾਲੇ ਜੇ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੇ ਇੱਕ ਆਪ ਵਖ ਕੱਢੇ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦੇ ਆਦੇ ਰਾਸ ਤਿਨ ਚੂਕੀ ਮਹਤਾਜੀ ਲੋਕਣ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਬਲ ਸਭ ਦਰਸ਼ਨ ਦੇਖ ਕਰੇ ਸਾਵਾਸ ਸ਼ੋਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤਲ ਸੁਖ ਪਾਇਆ ਗੁਰਪੂਰੇ ਦਾਨ ਦੀਆ ਹਰ ਨੇ ਚਲ ਤਿਨ ਖਸਮੇ ਸਿਰੇ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੇ ਸੋ ਕਰਤਾ ਆਪ ਪਚਾਇਆ ਜੇ ਨਾਨਕ ਗੁਣ ਬੋਲੇ ਕਰਤੇ

ਤੂੰ ਹੈ ਸੁਗੜ ਮੇਰੇ ਮਨ ਭਾਣਾ, ਮੋਹ ਕੁਟੁੰਬ ਸਭ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ, ਜੋ ਬਿਨ ਸੱਚੇ ਹੋਰ ਚਿੱਤ ਤਿਲ ਲਾਏਂਦੇ ਸੇ ਕੂੜਿਆਰ ਕੂੜਾ ਤਿਨ ਮਾਣਾ, ਨਾਨਕ ਸੱਚ ਧਿਆਏ ਦੇ ਬਿਨ ਸੱਚੇ ਪਚ ਪਚ ਬੂਏ ਅਜਾਣਾ। ਸਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਉ ਨਦੀਚੇ, ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਅੱਧ ਵਿੱਚ ਫਿਰੇ ਮਨ ਮੁੱਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ, ਜਿਸੇ ਅੰਤਰ ਪ੍ਰੇਮ ਨਹੀਂ ਸਤਿਗੁਰ ਕਿਸੀ, ਕੂੜੀ ਆਵੇ ਕੂੜੀ ਜਾਵੇ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ, ਤਾਂ ਅਪਿਓ ਪੀਵੇ ਸ਼ਬਦ ਗੁਰ ਕੇ।

ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉਠਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿਦਿਆ ਉੱਠਦਿਆ ਹਰ ਨਾਮ ਤੇ ਆਵੇ ਜੋ ਸਾਸ ਸਾਸ ਤੇ ਆਵੇ ਮੇਰਾ ਹਰ ਹਰ ਸੋ ਗਿਰਸੁਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਤੇ ਆਏ ਦੋ ਸਿਵ ਬਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ ਨੂੰ ਸਭ ਧਿਆਏ ਦੇ ਜੇ ਥਾਈ ਪਵੇ ਸੋ ਸਾਹਿਬ ਲੋੜੇ ਜੋ ਬਿਨ ਗੁਰ ਸਤਿਵਰ ਸੇਵੇ ਖਾਂਦੇ ਪਹਿਨਦੇ ਸੋ ਬੂਏ ਹਰ ਜੰਮੇ ਕੋੜੇ ਉਹ ਹਾਜ਼ਰ ਮਿੱਠਾ ਬੋਲਦੇ ਬਾਹਰ ਬਿਸਕਟ ਐਮਖ ਭੋਲੇ ਮਨ ਖੋਟੇ ਦੇਈ ਵਿਛੋੜੇ ਸਲੋਕ ਮਹੱਲਾ ਚੌਥਾ ਮਨ ਜੂਈ ਭਰਿਆ ਨੀਲਾ ਕਾਲਾ ਖਿਤੋਲਣਾ ਤਿਨ ਬੇਮੁਖ ਬੇਮੁਖੋ ਨੂੰ ਪਾਇਆ ਪਾਸ ਨਾ ਦਈ ਕੋਈ ਬੈਣ ਜਗਤ ਮੈਂ ਕਹੁ ਪੜ ਸਕਵੀ ਮਨ ਲਾਏ ਮਨ ਮੁਖ ਆਇਆ ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ ਤੜ ਸੁਣਿਆ ਜਗਤ ਸਬਤ ਜਗਤ ਵਿੱਚ ਭਾਈ ਵੇਖੋ ਸੁਣੇ ਨਫਰੇ ਪੌਲੀ ਪੈਂਦੀ ਫਾਵਾ ਹੋਏ ਕੇ ਉੱਠ ਕਰ ਆਇਆ ਅੱਗੇ ਸੰਗਤੀ ਕੁੜਮੀ ਵੇਖ ਬੇਮੁਖ ਰਲ ਨਾ ਮਿਲੇ ਤਾਂ ਬਹੁਤੀ ਭਤੀਜੀ ਫਿਰ ਆਣ ਕਰ ਪਾਇਆ ਹਲਤ ਪਲਤ ਦੋਹੇ ਗਏ ਰਿਤ ਭੁੱਖਾ ਕੂ ਕੇ ਤਹਾਇਆ ਧਨ ਧਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਉਂ ਸਚ ਪੈ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚੇ ਮਾਰ ਪਚਾਇਆ ਇੱਕ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰਜ ਖਾਏ ਜੇ ਸਾਹਿਬ ਕੇ ਘਰ ਬਥ ਹੋਵੇ ਸੋ ਨਫ਼ਰੇ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ ਸਤਿਗੁਰ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਜਾਂ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਪੌੜੀ ਨਾਨਕ ਵਿਚਾਰ ਅਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਜੇ ਬਚਨ ਹਵੰਦੇ ਪ੍ਰਗਟ ਪਹਾਰਾ ਜਾਪਦੇ ਸਭ ਲੋਕ ਸੁਣਨ ਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ ਉਹ ਲੋਚ

ਪਚੰਦੇ ਜੋ ਜੋ ਸੰਤ ਸਰਾ ਪਿਆ ਸੇ ਫਿਰੇ ਪਵੰਦੇ ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ। ਸ਼ਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਇ ਦਾ ਵੱਡੀ ਵਡਿਆਈ ਤੁਸ ਜੁੱਤੀ ਪੂਰੇ ਸਤਿਗੁਰੂ ਘਟੇ ਨਾਹੀ ਇੱਕ ਤਿਲ ਕਿਸੇ ਕੀ ਘਟਾਈ ਸੱਚ ਸਾਹਿਬ ਸਤਿਗੁਰੂ ਕੇ ਵੱਲ ਹੈ ਤਾਂ ਚਖ ਚਖ ਮਰੇ ਸਭ ਲੁਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤੇ ਆਪ ਵਧਾਈ ਜਿਉਂ ਜਿਉਂ ਨਿੰਦਕ ਨਿੰਦਾ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤੋਂ ਨਿੰਦ ਚੜ੍ਹੇ ਸਵਾਈ ਜੇ ਨਾਨਕ ਹਰ ਅਰਾਧਿਆ ਤਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਛੇਤੀ ਗਣਤ ਜੇ ਰੱਖੇ ਹਲਤ ਪਲਤ ਸਭ ਤਿਸਕਾ ਗਿਆ ਨਿਤ ਚਿਹਿਆ ਪਾਏ ਝੱਗੂ ਸੁੱਟੇ ਝੱਖਦਾ ਝੜ ਪਿਆ ਨਿਤ ਪਾਪ ਕਰੇ ਮਾਇਆ ਤਨ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜੇ ਅੰਤਰ ਸਹਿਸਾ ਦੁੱਖ ਪਿਆ ਨਿਰਵੈਰੇ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੇ ਕਾ ਤਿਨ ਸਿਰ ਪਿਆ ਉਸ ਅੱਗੇ ਪਿੱਛੇ ਢੋਈ ਨਾਹੀ ਜਿਸੇ ਅੰਦਰ ਨਿੰਦਾ ਮੂੰਹ ਅੰਬ ਪਿਆ ਜੇ ਸੋਨੇ ਨੂੰ ਹੱਥ ਪਾਏ ਤਾਂ ਖੇਹੂ ਸੇ ਧੀ ਰਲ ਗਿਆ ਜੇ ਸਤਿਗੁਰ ਕੀ ਸਰਨੀ ਫਿਰ ਉਹ ਆਵੇ ਤਾਂ ਪਿਛਲੇ ਉਹ ਗਣ ਬਖਸ਼ ਲਿਆ ਜੇ ਨਾਨਕਾਂ ਦੇ ਨਾਮ ਤਿਆਇਆ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀਵਾਨ ਜੋ ਤੁਧ ਸੱਚ ਧਿਆਏ ਦੇ ਸੱਚ ਸਜੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਸੇ ਭਗਤ ਜਿਨ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨਿਸ਼ਾਨ ਸੱਚ ਜੇ ਸੱਚੇ ਸੇਵ ਦੇ ਤਿੰਨ ਵਾਰੀ ਸਦ ਲੋਚੀਏ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲੈਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮਦੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜ੍ਹੀ ਟਿਕਿਆ ਤੇ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਮਨਦਾਨ ਸਤਿਗੁਰੂ ਵਿੱਚ ਅੰਦਰ ਹਰ ਉਰ ਤਾਰੇ ਸੋਈ ਪਾਏ ਪੂਰਾ ਸਤਿਗੁਰੂ ਵਿੱਚ

ਜਿਨਕੋ ਆਪ ਦੇ ਵਡਿਆਈ ਜਗਤ ਵੀ ਆਪੇ ਰਣਤਨ ਗਏ ਪੈਰੀ ਪਾਏ ਡਰੀਏ ਤਾਂ ਜਾਂ ਕੁਛ ਆਪ ਤੂੰ ਕੀਚੇ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਵਾਏ ਆਪਣਿਆਂ ਭਗਤਾਂ ਕੀ ਰੱਖ ਕਰੇ ਹਰੇ ਸਵਾਮੀ ਨਿਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਤਿਥ ਚੜੇ ਸਵਾਈ ਹਰ ਕੀਰਤ ਭਗਤ ਹਰ ਅੰਤ ਆਪ ਕਰਾਏ ਅੰਧੇ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਕਰ ਜਾਣੋ ਗੁਰ ਸਿੱਖੋ ਸਤਿਗੁਰ ਕੀ ਬਾਣੀ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਗੁਰਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ

ਸੇਵਾ ਸੱਚ ਬਣ ਜ ਲੈ ਗੁਣ ਖਰੇ ਨਿਰਾਰੇ, ਸੇਵਕ ਭਾਏ ਸੇ ਜਨਮ ਮਿਲੇ ਗੁਰ ਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਿਖਾਰੇ। ਸਲੋਕ ਮਹੱਲਾ ਚੌਥਾ। ਜਿਸੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਰੇ ਨਾ ਹੋਵੀ ਭਲਾ, ਉਸਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸੇ ਅੰਦਰ ਹੀ ਚੁਗਲੀ ਚੁਗਲੋ ਬੱਜੇ, ਕੀਤਾ ਕਰਤਿਆਂ ਉਸਦਾ ਸਭ ਗਿਆ, ਨਿਤ ਚੁਗਲੀ ਕਰਦੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸਦਾ ਕਾਲਾ ਪਿਆ। ਕਰਮ ਧਰਤੀ ਸਰੀਰ ਕਲਜ ਕੁਜੀਹਾ, ਕੋ ਬੀਜਿਆ ਤੇਹਾ ਕੋਈ ਖਾਏ, ਗੱਲਾਂ ਅਪੂਵਰਤਾਪਸ ਨ ਹੋ ਵਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜੇਹਾ ਕੋਈ ਕਰੇ ਤੇਹਾ ਕੋਈ ਪਾਏ। ਜੇ ਨਾਨਕੋ ਗੁਰ ਸਭ ਸੋਝੀ ਪਾਈ, ਹਰਦਰ ਕੀਆ ਬਾਤਾ ਆਖ ਸੁਣਾਏ। ਮਹੱਲਾ ਚੌਥਾ। ਹੋਂਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿਨਕੋ ਦਰ ਢੋਈ ਨਾਹੀ, ਕੋਈ ਜਾਇ ਮਿਲੇ ਤਿਨ ਨਿੰਦਕਾ, ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਹੀ। ਜੋ ਸਤਿਗੁਰ ਫਿਟਕੇ ਸੋ ਸਭ ਜਗਤ ਫਿਟਕੇ, ਤਿਨ ਭੰਬਲ ਭੂਸੇ ਖਾਹੀ। ਜਿਨ ਗੁਰ ਗੋ ਪਿਆ ਆਪਣਾ, ਸੇ ਲੈਂਦੇ ਢਹਾ ਫਰਾਹੀ, ਤਿਨ ਕੀ ਭੁੱਖ ਕਦੇ ਨਾ ਉਤਰੇ, ਨਿਤ ਭੁੱਖਾ ਭੂਖ ਕੁਪਾਹੀ। ਉਹਨਾਂ ਦਾ ਆਖਿਆ ਕੋ ਨਾ ਸੁਣੇ, ਨਿਤ ਹੌਲੇ ਹੌਲ ਮਰਾਹੀ। ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੇ, ਰਹਿੰਦੀ ਖੁੰਦੀ ਸਭ ਪਤ ਗਵਾਹੀ। ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੋ ਉਸ ਮਿਲੇ ਤਿਸ ਕੁਸ਼ਟ ਉਠਾਹੀ। ਹਰ ਤਿਨਕਾ ਦਰਸ਼ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ, ਤੁਰ ਕਰਤੇ ਆਪ ਲਿਖ ਪਾਇਆ, ਤਿਸ ਨਾਲ ਕੋ ਚਾਰਾ ਨਾਹੀ। ਜੇ ਨਾਨਕ ਨਾਮ ਰਾਜ ਤੂੰ, ਤਿਸ ਅੱਪੜ ਕੋ ਨ ਸਕਾਹੀ। ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੇ ਚੜਾਈ। ਮਹੱਲਾ ਚੌਥਾ। ਜੋ ਹੋਂਦੇ ਗੁਰੂ ਵਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ, ਜਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਜਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੇ, ਜਿਸਕੇ ਮਸਤਕ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਈ। ਗੁਰ ਕੀ ਵਡਿਆਈ ਨਿਤ ਚੜੇ ਸਵਾਈ, ਅੱਪੜ ਕੋ ਨ ਸਕੋਈ। ਜੇ ਨਾਨਕ ਹਰ ਕਰਤੇ ਆਪ ਵੈ ਟਿਕਿਆ, ਆਪੇ ਪੈਜ ਰੱਖੇ ਪ੍ਰਭ ਸੋਈ। ਪੌੜੀ ਕਾਇਆ ਕੋਟ ਅਪਾਰਾਏ, ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਬਣ ਜੀਏ, ਹੀਰੇ ਪਰਵਾਲੇ, ਬਿਣਕਾਇਆ ਜੋ ਹੋ ਸੈ ਤਨ ਖੋਜਦੇ, ਸੋ ਮੂੜ ਬਿਤਾਲੇ। ਸੇ ਉੱਜੜ ਭਰਮ ਪਵਾਈਏ, ਜੇ ਝਾੜ ਮਿਰਗ ਪਾਲੇ। ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗਮੇ ਹੋਆ, ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਆ। ਕੂਕ ਪੁਕਾਰ ਨਾ ਸੁਣੇ, ਔਖਾ ਹੋਏ ਹੋ ਰੋਆ। ਉਹਨਾਂ ਹਲਤ ਪਲ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਧਾ ਬਲਦ ਕਰਨ ਭਲਕੇ ਉੱਠ ਪ੍ਰਭ ਜੋਆ। ਹਰ ਵੇਖੇ ਸੁਣੇ ਨਿਤ ਸਭ ਕਿਛ, ਤੂ ਕਿਛ ਗੁੱਝਾ ਨਾ ਹੋਆ। ਜੈਸਾ ਬੀਜੇ ਜੈਸਾ ਬੀਜੇ ਸੋ ਲੁਣੇ, ਜਿਹਾ ਪੁਰਬ ਕਿਨੇ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਆ। ਗੁਰ ਸਤਿਗੁਰ ਪਿੱਛੇ ਤਰ ਗਿਆ, ਜੋ ਲੋਹਾ ਖਾਠ ਸੰਗੋਆ। ਜੇ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਆ। ਹਾਲਾ ਪੰਜ ਚੌਥਾ। ਬੜ ਭਾਗੀ ਸੋਹਾਗਣੀ, ਜਿਨ੍ਹਾਂ ਗੁਰਮੁਖ

ਗੁਰੇ ਅਮਰ ਹੈ ਜਿਸ ਅੰਤਰ ਹਰ ਉਰ ਧਾਰਿਆ, ਸਤ ਸੱਚਾ ਸਤ ਗੁਰਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ, ਸਾ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਦਾ ਆਰਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਵਾਰਿਆ, ਗੁਰਮੁਖ ਜਿੱਤਾ ਮਨਮੁਖ ਹਾਰਿਆ, ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਆਂ ਮੁਖ ਗੁਰਮੁਖ ਨਾਮ ਧਿਆਏ ਸੀ, ਸੋ ਕਰਿਸ ਸਤਿਗੁਰ ਭਾਵ ਸੀ, ਗੁਰਪੂਰਾ ਕਰੀ ਵਸਾਏ ਸੀ, ਜਿਨ ਅੰਤਰ ਨਾਮ ਨਿਦਾਨ ਹੈ ਤਿਨਕਾ ਭਾਉ ਸਭ ਗਵਾਏ ਸੀ, ਜਿਨ ਰੱਖਣ ਕੋ ਹਰ ਆਪ ਹਰ ਕੀਤੀ ਚਖ ਜਾਏ ਸੀ, ਜੇ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ। ਮਹੱਲਾ ਚੌਥਾ। ਗੁਰਮੁਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਹਰ ਰਾਖੋ ਪੈਜ ਸਤਿਗੁਰ ਕੀ ਨਿਤ ਚੜੇ ਸਵਾਈ, ਗੁਰ ਸਤਿਗੁਰ ਕੇ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ, ਗੁਰ ਸਤਿਗੁਰ ਤਾਣੀ ਦੀਵਾਨ ਹਰ ਤਿੰਨ ਸਭ ਆਣ ਨਿਵਾਈ,

ਕਰਿਆ ਮਨ ਵਜੀ ਵਧਾਈ ਸ਼ੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਤਰ ਸਹੀ ਜਾਣਨ ਸੂਲੀਆਂ ਹਰ ਜਾਣੈ ਸਹੀ ਵਿਰਹੋ ਤਿਨ ਬਿੱਟੋ ਸਮਕਮ ਖੋਲੀਆਂ ਹਰ ਮੇਲੋ ਸਜਣ ਪੁਰਖ ਮੇਰਾ ਤਿਨ ਬਿੱਟੋ ਥਨ ਰੋਲੀਆਂ ਜੋ ਸਿੱਖ ਗੁਰੂ ਕਾਰ ਕਮਾਵੇ ਹੋ ਗੁਲਮ ਤਿਨਾ ਕਹਿ ਗੋਲੀਆਂ।

ਤੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁੱਗ ਦੀ ਆਪਣੀ ਖੋਜ ਹੈ, ਹਰ ਯੁੱਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ, ਉਸ ਯੁੱਗ ਦਾ ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਕੁਝ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ ਰੱਬ ਦੇ ਸਿਧਾਂਤ ਨੂੰ, ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਦਿਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ। ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਿਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ। ਸੱਤ ਤਾਂ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ, ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿੱਤਾ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ
ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ। ਤਾਨਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ, ਪਰ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ। ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਇਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚ ਹੀ ਰਿਦਮ ਹੁੰਦਾ, ਆਪ ਹੀ ਇਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦਿ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਦ ਸੁਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ। ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ ਅਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ? ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ?

ਖਾਦਾ ਵੀ ਤੂੰ ਹੀ ਹੈ, ਕਰਦਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ। ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਕੋਈ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਇਹ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ। ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਓ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ। ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ, ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ, ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਹੈ ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਜਾਓ। ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਹ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ। ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ। ਸੈਕਿੰਡ, ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿੰਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ। ਉਹ ਹਰ ਪਲ ਪਲ ਪਲ ਦੀ ਛਿੰਨ ਛਿੰਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ। ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ। ਨਵੀਨਤਾ ਹੈ ਤੇਰੇ ਸਵਾਸ ਦੀ, ਨਵੀਨਤਾ ਤੂੰ ਸਾਨੂੰ ਨਵੀਨਤਾ ਦੇ ਰਹੇ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨਹੀਂ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ।
ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ, ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖਦਾ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਸਦਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ, ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾ ਤਾਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ

0: ਖੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ।
2: ਵਾਸਤੇ ਕਰਾਂਗੇ ਇਸ ਵਾਰ ਓਨਲੀ 5 ਦਿਨ ਬਣਦੇ ਜੀ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਆਪ ਜੀ ਨੂੰ ਰਾਜ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਹਨਾਂ ਦਾ ਸਮਾਂ ਰਹੇਗਾ 5:30 ਤੱਕ, ਉਸ ਤੋਂ ਉਪਰੰਤ ਸ਼ਬਦ ਚੌਂਕੀ ਸੋਧਾ ਰਹਿਰਾਜ ਸਾਹਿਬ ਜੀ ਕੇ ਜਾਪ ਹੋਣਗੇ ਤੇ ਆਪ ਜੀ ਨੂੰ ਇੱਦਾਂ ਬੇਨਤੀ ਕੀਤੀ ਜਾਂਦੀ ਕਿ ਆਪ ਇੱਦਾਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਪ੍ਰਾਪਤ ਕਰੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Yannick,